ਸਾਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧਿਕ ਨ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਭ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਅਤ ਭੁੱਖਾ ਖਾਇ ਚਲਿਆ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਅਖ ਥਕੇ ਕੀਮਤ ਨਹੀਂ ਪਾਈ ਜਿਸ

ਜਿਵੜ ਆਵ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇਕਮ ਜਾਤ, ਨਾਨਕ ਨਾ ਵੈ ਬਸਨਾਥ। ਰਾਹ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰਦਾ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੌਕਾ ਰਾਮ ਨਾਮ ਪ੍ਰਗਾਸ। ਗੁਰਮਤਿ ਨਾ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਸੁਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਸਪਾਇਆ। ਮੇਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵਾਏ ਉਦਮ, ਜਾ ਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਪਾਏ, ਤਾਂ ਕਰਜ ਕਾ ਗਿਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਕਾਹੇ ਮਨ ਪੋ ਕਰਿਆ। ਉਡੇ ਉਡਾ ਵੈਸੇ ਕੋ ਸਾਥ, ਪਾਛੈ ਵਿਚਰੇ ਸ਼ਰਿਆ, ਤਿਨ ਕੌਣ ਖੁਲਾਵੈ ਕੌਣ ਚੁਕਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਘਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾ ਗਾਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਗੁਮਾ ਗੁਮਾ ਪਾਰਾ, ਸਭ ਧਿਆਵੈ ਸਭ ਧਿਆਵੈ, ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਕਟਕਟ ਅੰਤਰ ਸਰਮ ਨਿਰੰਤਰ ਜੀ। ਹਰੇ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਆਉਂ ਤਦ ਬਿਨ ਔਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖੋ ਖਾਣਾ, ਜੋ ਸੇਵੈ ਤੁਦ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹਰ ਧਿਆਵੈ ਤੁਦ ਜੀ, ਸੇਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ। ਜੇ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰਨ ਕਨੇਕ ਅਨੰਤਾ। ਤੇਰੇ ਅਨੇਕ ਕਰੈ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਘਟ ਕਰਮ ਕਰੰਤਾ। ਸੇ ਭਗਤ ਭਲੇਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ। ਤੁਰ ਜੇਵੜਾ ਵਰਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤਦੇ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤਦੇ ਆਪੇ ਸ੍ਰਿਸ਼ਟ ਸਭ ਪਾਈ ਜੀ, ਤਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤਦਿਆ ਵਿਛੋੜਿਆ ਮਿਲਾਇਆ, ਤੂੰ ਦਰਿਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਾ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ।
ਜਿਸਨ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਿਧੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ।

ਜਨਨਾਨ ਗੁਰਮੁਖ ਪ੍ਰਗਟ ਹੋਏ ਅਸਮਹਲਾ ਪਹਿਲਾ ਤਿਤ ਸਰਵਰਡ ਪਹਿਲੇ ਨਿਵਾਸਾ ਪਾਣੀ ਪਾਵਗਤ ਨੇ ਕੀਆ ਕੰਕ ਜੋ ਮੋਹ ਪਗ ਨੇ ਚਾਲਾ ਹਮ ਦੇਖਾ ਤੈ ਡੂਬੀ ਆਲੇ ਮਨ ਏਕ ਨ ਚਿਤ ਸੰਗੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਿਤ ਸਤੀ ਨੇ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੰਭਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤਰ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ

ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰਿ ਰਾਇਆ ਕਹੋ ਨਾਨਕ ਕਾਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਸਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਪਵਨ ਕੇ ਸਿਰ ਜਨਹਾਰੇ ਦਾਸ ਜਾਨ ਮਲਿਓ ਬਾਰੇ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰ ਨਾਨਾ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੁ ਆਪਾ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਜ਼ਕਰ ਦੈ ਕਰੀਐ ਸਭ ਬੈਰਨ ਕੋ ਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਗਏ ਵਰਨਾ ਧਿਆਉ ਜੋ ਵਰ ਚਾਹੂ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪਾਦਮ ਜੈ ਵਰੀਆ ਮਰਨ ਕਾਲ ਕਾਤਰਾ ਸੁਨ ਵਰੀਆ ਹੋ ਜੋ ਸਦਾ ਹਮਾਰੇ ਪੱਛਾ ਸਦੀ ਤੁਜ ਕਰਿਓ ਰੱਛਾ ਰੱਖ ਲੋ ਮੋਹ ਰੱਖਣ ਹਾਰੇ ਸਾਹਿਬ ਸੰਤ ਸੋਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵ ਧਰਾ ਕਾਲ ਪਾਏ ਸਿਜੋ ਤਰਾ ਕਾਲ ਪਾਏ ਕ੍ਰਿਪਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ

ਦਉਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਦਛਣ ਪੁਜਾਇਓ ਆਦਮ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਵਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀ ਆਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੇ ਤੇ ਕੁੰਚਰ ਸਥੂਲਾ ਸਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬਿਆ ਕਰਖ ਕਰ ਤੂੰ ਕਬ ਹੂੰ ਤੁਮ ਮੈਂ ਮਿਰਤ ਦੇ ਤਰ ਸਭ ਹੂੰ ਜੇ ਤੇ ਬਦਨ ਸੇਠ ਸਭ ਧਾਰੈ ਆਪ ਆਪਣੀ ਬੂਝ ਵਿਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰਭਕਾਰ ਨਿਰੰਕਾਰ ਨਿਰੰਕਾਰ ਨਿਰਭਕਾਰ ਨਿਰਲੰਬ ਆਦੋ ਨੀਲਾ ਨਾਦ ਸੰਭ ਤਾਂ ਕਾ ਮੂੜ ਚਰਤ ਭੇਦਾ ਜਾਂ ਕੋ ਭਿਵ ਨ ਪਾਉਤ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਿਹ ਬਿਰ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਅੰਡਰ ਜਿਰ ਸੇਤ ਜਕੀਨੀ ਉਦ ਪਜ ਖਾਨ ਬੌਰ ਰਚਦੀਨੀ ਕਾਂ ਫੂਲ ਰਾਜਾ ਹੈ ਬੈਠਾ ਕਾਂ ਸਿਮਟ ਪਿਓ ਸੰਕਰ ਕਾਠਾ ਸਗਰੇ ਸਿਟ ਦਿਖਾਇਆ ਚੰਭਵ ਆ ਜੁਗਾ ਸਰੂਪ ਸੇ ਅੰਭਵ ਅਵਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤ ਪਾਤਾ ਸਕਲ ਮਲੇ ਸ਼ਕਰੋ ਰਣ ਘਾਤਾ ਜੇ ਅਸਤੋ ਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੋਹਵੈ ਮਰੇ ਪੁਰਖ ਜਨ ਭੁਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਏ ਕਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਂ ਏ ਸਭ ਕਾਲਾ ਦੁਸ਼ਟ ਰਿਸ਼ਟ ਟਰੈਤ ਤਕਾਲਾ ਕਿਰਪਾ ਦਿਸ਼ਟਨ ਜਾਹੇ ਨਿਹਰ ਹੋ ਤਾਂ ਕੇ ਤਾਪਤ ਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵ ਸਕੈ

ਭਗਵੰਤ ਲਹਿੰਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹੇ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਪਾਕਤ ਨੇਤ ਸੁਰਗ ਬਾ ਸੁਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀਏ ਫਲ ਹੋਈ ਆਦਿ ਵਿਆਹ ਸ਼ਿਵ ਸਕੈ ਨ ਕੋਈ ਸੰਬਤ 1755 ਹਾੜ ਵਧੀ ਪ੍ਰਥਮ ਸੁਖ ਦਾਵਨ ਤਪ ਪ੍ਰਸਾਦ ਕਰ ਗ੍ਰੰਥ ਸੁਧਾਰਾ

ਸਾਧ ਸਾਧ ਜਾਨੋ ਨਹੀਂ ਬਾਦ ਸਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ

बाहे गए की लाज अस गोविंद दास तुहार।

ਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ

ਅਜ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ।

ਉਧਾਰੋ ਇਹ ਵਸਤ ਤਜੇ ਨ ਜਾਈ ਨਿਤ ਨਿਤ ਰਖ ਉਰਤਹਾਰ ਤਨ ਸੰਸਾਰ ਚਲਣ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਸਭ ਪੌੜੀ ਤਿੱਥੇ ਤੁਤ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀਂ ਸੁਣ ਕੇ ਜੰਮ ਕੇ ਦੂਤ ਨਾ ਤੇਰੇ ਛੱਡ ਜਾਹੇ ਭੋਜਨ ਬਖਮਸ ਗਾਹੋ ਗੁਰਸਬ ਦੀ ਪਾਰ ਪਾਹੇ

ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤੇ ਆ ਦਰਗਹਿ ਪਾਈ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀ ਐ ਵਿਰਲੇ ਕੇ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਵਾਰੇ ਅਨ, ਗੁਰ ਕੀ ਪੈਰੀ ਪਾਏ ਕਾਇ ਸਵਾਰੇ ਅਨ। ਹੋ ਆਪ ਦਇਆਲ ਮਨੋ ਨਾ ਵਿਸਾਰੇ ਅਨ, ਸਾਧ ਜਨਾ ਕੈ ਸਾ

0: ਸਤਸੰਗ ਜੀ ਇਹਨਾਂ ਸ਼ਬਦਾਂ ਨਾਲ ਕੀਰਤਨ ਦੀ ਸਮਾਪਤੀ ਹੈ ਜੀ। ਸੋ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸ਼ਬਦ ਗਾਣ ਕਰਦੇ ਹਾਂ, ਬਹੁਤ ਸਾਰੀਆਂ ਪੁੱਲਾਂ ਵਿਊਰ ਹੋਈਆਂ ਹੋਣਗੀਆਂ, ਬਾਣੀ ਸੁਣਨ ਦਾ ਥਾਂ ਹੈ। ਸੋ ਬਾਣੀ ਪੜ੍ਹਦਿਆਂ ਪੁੱਲਾਂ ਜ਼ਰੂਰ ਹੋ ਜਾਂਦੀਆਂ ਨੇ ਜੀ। ਬਾਕੀ ਭਾਈ ਸਾਹਿਬ ਜੀ ਬੈਠੇ ਨੇ ਸਿਆਣੇ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਬਹੁਤ ਹੀ ਸੁਚੇ ਢੰਗ ਨਾਲ ਆਪ ਜੀ ਨੂੰ ਕਥਾ ਵੀ ਸੁਣਾਉਂਦੇ ਨੇ ਅਤੇ ਵਿਦਿਆਰਥੀਆਂ ਨੂੰ ਨਾਲ ਦੀ ਨਾਲ ਸੰਥਿਆ ਵੀ ਕਰਾਉਂਦੇ ਨੇ। ਸੋ ਹੁਣ ਵੀ ਆਪ ਜੀ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ ਬਹੁਤ ਹੀ ਸਿਆਣੇ ਅਤੇ ਬਹੁਤ ਹੀ ਇਤਿਹਾਸ ਦੀ ਖੋਜ ਵਾਲੇ ਸੱਜਣ ਨੇ। ਬੜੀ ਕਿਰਪਾ ਹੈ ਇਹਨਾਂ ਦੇ ਪਰਮਾਰਥ ਸੱਚੇ ਪਾਤਸ਼ਾਹ ਦੀ। ਸੋ ਆਪ ਜੀ ਨੂੰ ਹੁਣ ਇਹ ਕਥਾ ਸੁਣਾਉਣਗੇ, ਦਾਸ ਨੂੰ ਇੱਥੇ ਹੀ ਕਿਵੇਂ ਕਰੋ ਜੀ ਭੁੱਲਾਂ ਚੁੱਕਾਂ ਦੀ ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਰੀ ਚਲੋ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮੀ ਸਿੱਖ ਦਸਾਂ ਗੁਰ ਪਾਸੋਂ ਭੈ ਕਥਾ ਸਭ ਕੀ ਹੈ ਖਾਸੋਂ ਬੇਦੀ ਤੇਹਨ ਭਲੇ ਸੋਢੀ ਫਿਰ ਕੇ ਗੁਰ ਕੇ ਜੇਤ ਕ ਬੋਧੀ ਨਾਮੀ ਸਿੱਖ ਦਸਾਂ ਗੁਰ ਪਾਸੋਂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਭਾਈ ਹੀਰਾ ਸਿੰਘ ਜੀ ਗੁਰੂ ਘਰ ਦੇ ਜੋ ਦੇਗੀਏ ਹਨ ਬਹੁਤ ਵੱਡੀ ਭਾਰੀ ਦੇਗ ਦੀ ਵੀ ਕੰਡ 'ਤੇ ਸੇਵਾ ਕਰਦੇ ਹਨ ਪਾਠੀ ਵੀ ਬਹੁਤ ਸੋ ਚਲੰਤ ਹਨ ਜਿਨ੍ਹਾਂ ਦਾ ਪਾਠ ਬਹੁਤ ਚਲੰਤ ਹੈ ਸੋ ਐਸੇ ਗੁਰਮੁਖਾਂ ਦੀ ਰਸਨਾ ਤੋਂ ਸ਼ਬਦ ਕੀਰਤਨ ਵੀ ਬਹੁਤ ਸੋਹਣਾ ਕਰਦੇ ਨੇ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸ਼ਬਦ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਖਾਲਸਾ ਪੰਥ ਦਾ ਸ੍ਰੀ ਗੁਰਪੰਥ ਪ੍ਰਗਾਸ਼ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ 10 ਸਾਲ ਦੀ ਮਿਹਨਤ ਸਾਰੇ ਪੰਜਾਬ ਵਿੱਚ ਵੱਡੇ ਪੰਜਾਬ ਵਿੱਚ ਅੱਜ ਕੱਲ੍ਹ ਦਾ ਪਾਕਿਸਤਾਨ ਹੈ ਜਾਂ ਅਟਕ ਦਰਿਆ ਤੱਕ ਯਮੁਨਾ ਤੋਂ ਲੈ ਕੇ ਦਿੱਲੀ ਤੋਂ ਜਿਵੇਂ ਖਾਲਸੇ ਨੇ ਮੱਲਾਂ ਮਾਰੀਆਂ ਖਾਲਸਾ ਰਾਜ ਕਾਇਮ ਹੋਇਆ ਹੈ ਸਾਰਾ ਇਤਿਹਾਸ ਜੋ ਆਪ ਜੀ ਨੇ ਛੰਦਾਬੰਦੀ ਵਿੱਚ ਸੋਹਣਾ ਲਿਖਿਆ ਹੈ ਇਹ ਸੰਪੂਰਨ ਹੋਣ ਜਾ ਰਿਹਾ ਹੈ ਕੱਲ੍ਹ ਨੂੰ ਆਪਾਂ ਅਰਦਾਸ ਕਰਾਂਗੇ ਦੀ ਸ਼ਾਮ ਨੂੰ ਅਤੇ ਸ੍ਰੀ ਗੁਰੂ ਨਾਨਕ ਪ੍ਰਗਾਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਇਹ ਇਤਿਹਾਸ ਦੀ ਸੰਪੂਰਨਤਾ ਇੱਥੇ ਹੁੰਦੀ ਹੈ ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੁੱਢ ਤੋਂ ਇਤਿਹਾਸ ਕੱਲ੍ਹ ਨੂੰ ਪ੍ਰਾਰੰਭ ਕਰਾਂਗੇ ਸਤਿਗੁਰੂ ਕਿਰਪਾ ਕਰਨ ਸ੍ਰੀ ਗੁਰੂ ਨਾਨਕ ਪ੍ਰਗਾਸ਼ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ ਕਿ ਜੋ ਤਵਾਰਿਖ ਗੁਰੂ ਖਾਲਸਾ ਹੈ ਬਿਰਤੀ ਪ੍ਰਭਾਕਰ ਪਹਿਲਾਂ ਗ੍ਰੰਥ ਲਿਖੇ ਆਪ ਜੀ ਨੇ ਫਿਰ ਤਵਾਰਿਖ ਗੁਰੂ ਖਾਲਸਾ ਲਿਖਿਆ ਬੜੀ ਮਿਹਨਤ ਨਾਲ ਜਿਹੜਾ ਉਸ ਵੇਲੇ ਅਜੇ ਕਿਸੇ ਨੇ ਛਪਵਾਇਆ ਨਹੀਂ ਸੀ ਕਈ ਹਿੱਸੇ ਉਹਨੂੰ ਹਿੱਸਿਆਂ ਵਿੱਚ ਵੰਡ ਕੇ 5 ਹਿੱਸਿਆਂ ਵਿੱਚ ਅਤੇ ਉਹਨਾਂ ਨੂੰ ਤਰਦੀਪ ਦੇ ਕੇ ਆਪ ਜੀ ਨੇ ਵਾਰਤਕ ਵਿੱਚ ਲਿਖਿਆ ਹੈ ਜੋ ਬਾਅਦ ਵਿੱਚ ਭਾਸ਼ਾ ਵਿਭਾਗ ਪਟਿਆਲਾ ਨੇ ਛਾਪੇ ਨੇ 2 ਹਿੱਸੇ ਸ਼ਮਸ਼ੇਰ ਖਾਲਸਾ ਦੇ ਨਾਮ ਹੇਠ ਸੋ ਉਹਦੇ ਬਾਰੇ ਆਪ ਜੀ ਦੱਸ ਰਹੇ ਨੇ ਕਿਵੇਂ ਹਿੱਸੇ ਬਣਾਏ ਨੇ ਅਤੇ ਪਹਿਲੇ ਵਿੱਚ 10 ਗੁਰੂ ਸਾਹਿਬਾਂ ਦਾ ਇਤਿਹਾਸ ਦੂਜੇ ਵਿੱਚ ਪੰਥ ਦੀ ਗਾਥ ਪੰਥ ਸਾਜਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਰਾਜ ਕੀਤਾ ਮਿਸਲਾਂ ਦਾ ਰਾਜ ਖਾਲਸੇ 12 ਮਿਸਲਾਂ ਦਾ ਅਤੇ ਫਿਰ ਜਿੰਨੇ ਸਰਦਾਰ ਹੋਏ ਨੇ ਸੋ ਅਟਕ ਤੱਕ ਜਿਨ੍ਹਾਂ ਨੇ ਆਪੋ ਆਪਣੀ ਹਿੰਮਤ ਨਾਲ ਰਾਜ ਕਾਇਮ ਕੀਤਾ ਮੁਗਲਾਂ ਨੂੰ ਦੌੜਾਇਆ ਦੁਰਾਨੀਆਂ ਨੂੰ ਭਜਾਇਆ ਉਹ 300 ਦੇ ਕਰੀਬ ਸਿੱਖ ਸਰਦਾਰ ਘਰਾਣੇ ਜਿਹੜੇ ਉਹਨਾਂ ਦੇ ਸੱਜਰਿਆਂ ਸਮੇਤ ਅੰਸ਼ ਬੰਸ਼ ਸਮੇਤ ਆਪ ਜੀ ਨੇ ਚੌਥੇ ਧਿਆਨ ਵਿੱਚ ਉਹਦੇ ਚੌਥੇ ਹਿੱਸੇ ਵਿੱਚ ਤਵਾਰਿਖ ਗੁਰੂ ਖਾਲਸਾ ਦੇ ਬਿਆਨ ਕੀਤਾ ਹੈ ਬਵਾਈ ਮੰਜੀਆਂ 52 ਪੀੜੇ ਅਤੇ ਹੋਰ ਗੁਰਦੁਆਰਿਆਂ ਦੀ ਜਿੰਨੀ ਕਥਾ ਸ਼ਹੀਦ ਗੰਜ ਦੇ ਰਹੇ ਸਤਿਗੁਰਾਂ ਦੇ ਇੱਕ ਹਿੱਸੇ ਵਿੱਚ ਇਹ ਕਥਾ ਲਿਖੀ ਹੈ ਜਿਵੇਂ ਅੱਗੇ ਹੋਰ ਦੱਸ ਰਹੇ ਨੇ ਗਿਆਨੀ ਗਿਆਨ ਸਿੰਘ ਜੀ ਕਿ प्रसंग सर्वन करके लाह प्राप्त करिए जी।
0: नामी सिख दसो गुर पास।
1: फिर नामी जेडे प्रसिद्ध सिख दसों गुरुआ दे कोल होए ने, बाबा बुढ़ा साहिब जी आदिक, गुरु नानक देव साहब तो लैके प्रसिद्ध सिख जिन्हें दस गुरुआ दे वेले जिन्हां सिखी कमाई खुशियां लईयां थापड़े लए ਤੇ ਉਹ ਜਿੰਨੇ ਪ੍ਰਸਿੱਧ ਸਿੱਖ ਹੋਏ ਹਨ ਮਸ਼ਹੂਰ।
0: ਜਿੰਨੇ
1: ਹੋਏ ਨੇ ਸਾਰਿਆਂ ਦੀ ਖਾਸ ਸਾਰੀ ਕਥਾ ਉਹਦੇ ਵਿੱਚ ਕਥਾ ਕਥਨ ਕੀਤੀ ਹੈ।
0: ਬੇਦੀ ਤਹਿਣ ਪੱਲੇ ਸੋਢੀ।
1: ਬੇਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਸ਼ ਬੰਸ ਤੇ ਤੇਹਣ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਸ਼ ਬੰਸ, ਪੱਲੇ ਗੁਰੂ ਅਮਰਦਾਸ ਜੀ, ਸੋਢੀ ਗੁਰੂ ਰਾਮਦਾਸ ਜੀ, ਇਹ ਜਿਹੜੇ ਹੋਏ ਹਨ।
0: ਫਿਰ ਕੇ ਗੁਰ ਕੇ ਜੇਤ ਕੇ ਬੋਧੀ।
1: ਗੁਰੂ ਸਾਹਿਬਾਂ ਦਾ ਸਾਰਾ ਅੰਸ ਬੰਸ ਦਾ ਸੱਜਰਾ ਸਿਜਰਾ। ਸੋ ਇਸ ਤਰ੍ਹਾਂ ਫਿਰ ਕੇ ਗੁਰ ਕੇ ਜੇਤ ਕੇ ਬੋਧੀ, ਫਿਰ ਜਿੰਨੇ ਕ ਫਿਰ ਕੇ ਸੰਪਰਦਾਵਾਂ ਗੁਰੂ ਸਾਹਿਬ ਜੀ ਦੇ ਧਰਮ ਪ੍ਰਚਾਰ ਕਰਨ ਵਾਲੀਆਂ, ਗਿਆਨ ਰੱਖਣ ਵਾਲੀਆਂ ਜੋ ਜਿੰਨੀਆਂ ਵੀ ਹੋਈਆਂ ਹਨ।
0: ਹਿੱਸੇ ਪੰਚਮ ਮੈਂ ਸਭ ਗਾਏ।
1: ਪੰਜਵੇਂ ਹਿੱਸੇ ਦੇ ਵਿੱਚ ਉਹ ਸਾਰੇ ਕਹਿੰਦੇ ਮੈਂ ਕਹੇ ਹਨ। ਸੋ ਵਾਰਤਕ ਵਿੱਚ ਤਬਾਰੀ ਗੁਰੂ ਖਾਲਸਾ ਦੇ ਵਿੱਚ
0: ਸਿਜਰਿਓ ਯੋ ਤਪੀ ਅਧਿਕ ਦਿਖਾਏ।
1: ਸਿਜਰਿਓ ਦੇ ਸਮੇਤ ਸਿਜਰਿਆਂ ਦੇ ਸਮੇਤ ਅੰਸ਼ ਬੰਸ ਸਾਰਾ ਅੰਸ਼ ਬੰਸ਼ ਦਾ ਹਾਲ ਸਾਰੀ। ਸੋ ਅੰਗਲੀ ਸੰਗਲੀ ਜਿਵੇਂ ਇੱਕ ਬ੍ਰੈਖੀ ਹੁੰਦਾ ਹੈ, ਕਿੱਥੋਂ ਚੱਲੀ ਇਹ ਅੰਸ਼ ਬੰਸ਼, ਉਹ ਸਾਰੇ ਸਿਜਰਿਆਂ ਦੇ ਸਮੇਤ 300 ਦੇ ਕਰੀਬ ਸਾਰੇ ਲਿਖੇ ਹਨ ਸਰਦਾਰਾਂ ਦੇ।
0: ਗੁਰ ਘਰ ਕੀ ਸਾਖੀ ਜਗ ਜੋ ਹੈ।
1: ਫਿਰ ਗੁਰੂ ਘਰ ਦੀਆਂ ਜੋ ਜਗਤ ਵਿੱਚ ਜਿੰਨੀਆਂ ਸਾਖੀਆਂ ਹੋਈਆਂ ਹਨ, ਜਿੰਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਵਾਂ ਥਾਵਾਂ ਤੇ ਜਾ ਕੇ ਕੌਤਕ ਕੀਤੇ ਹਨ, ਜਗਤ ਦਾ ਉਧਾਰ ਕੀਤਾ
0: ਹੈ।
1: ਉਹ ਸਾਰੀ ਕਹਿੰਦੇ ਮੈਂ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਸਾਧ ਸੰਗਤ ਜੀ ਲਿਖੀ ਹੈ।
0: ਚਾਰ ਕੋ ਦਸਤੇ ਕੀ ਲਿਖਾਈ।
1: ਫਿਰ ਚਾਰ ਕੋ ਧਿਆਇਆਂ ਦੀ ਜਿਹੜੀ ਲਿਖਾਈ ਹੈ ਹੋਰ ਕਵਿਤਾ।
0: ਜੈਸਟ ਮਾਨਾ ਤਾਸ ਬਣਾਈ।
1: ਜਿਸ ਤਰ੍ਹਾਂ ਦਾ ਜਮਾਨਾ ਆਇਆ ਅਖੀਰ ਤੇ ਉਹ ਬਣਾਉਣਾ ਕੀਤੀ ਹੈ, ਇਹਦੇ ਵਿੱਚ ਵੀ ਆਪਾਂ ਥੋੜ੍ਹੀ ਜਿਹੀ ਅਖੀਰ ਤੇ ਆ ਕੇ ਉਹ ਦੱਸੀ ਹੈ ਜਮਾਨੇ ਬਦਲਣ ਦੇ ਹਾਲ, ਅੰਗਰੇਜ਼ਾਂ ਦੇ ਰਾਜ ਤੇ ਉਹ ਕਹਿੰਦੇ ਉਸ ਤਰ੍ਹਾਂ ਹੀ। ਫਿਰ ਮੈਂ ਉਹਦੇ ਵਿੱਚ ਵੀ ਸੋ ਜੋ ਮੈਂ ਵੇਖਿਆ ਆਪਣੀ ਉਮਰ ਤੱਕ ਉਹ ਚਾਰ ਧਿਆਏ ਉਹ ਬਣਾ ਕੇ ਹਾਲ ਲਿਖੇ ਹਨ।
0: ਜਿਸ ਸਿੱਖ ਕੋ ਗੁਰ ਬਰਕਤ ਦਾ ਹੈ।
1: ਜਿਸ ਵੀ ਸਿੱਖ ਨੂੰ ਗੁਰੂ ਮਹਾਰਾਜ ਬਰਕਤ ਦੇਣਗੇ, ਬਖਸ਼ਿਸ਼ ਕਰਨਗੇ।
0: ਮੁਦਰਤ ਜਿਸ ਕੋ ਸੂ ਕਰੇ ਹੈ।
1: ਉਹ ਤਵਾਰੀ ਗੁਰੂ ਖਾਲਸਾ ਨੂੰ ਮੈਂ ਆਪਣੇ ਵੱਲੋਂ ਲਿਖ ਦਿੱਤੀ ਹੈ ਸਿਆਹੀ ਕਲਮ ਨਾਲ ਕਾਗਜ਼ ਲਾ ਤੇ, ਪਰ ਉਹ ਗ੍ਰੰਥ ਦਾ ਰੂਪ ਅਜੇ ਉਹਨੂੰ ਪੋਥੀ ਦਾ ਰੂਪ ਕਿਸੇ ਨੇ ਨਹੀਂ ਦਿੱਤਾ ਹੈ। ਉਹ ਛਪਵਾਏਗਾ ਕੋਹ ਸਿੱਖ ਜੀ ਤੇ ਬਖਸ਼ਿਸ਼ ਉਹ ਛਪਵਾ ਦੇਵੇਗਾ, ਛਪਵਾਉਣ ਦੀ ਸੇਵਾ ਉਹ ਕਰ ਲਵੇਗਾ, ਕਿਉਂਕਿ ਬਹੁਤ ਵੱਡੀ ਸੇਵਾ ਹੁੰਦੀ ਸੀ, ਖਰਚ ਹੁੰਦਾ ਸੀ, ਇਸ ਕਰਕੇ ਉਹ ਸਿੱਖ ਕੋਈ ਛਪਵਾ ਲਵੇਗਾ। ਕਿਉਂ ਆਪ ਜੀ ਨੇ ਸਾਧ ਸੰਗਤ ਜੀ ਇਤਿਹਾਸ ਲਿਖਿਆ, ਉਸ ਤੋਂ ਬਾਅਦ ਸ਼ਾਇਦ ਕੋਈ ਇਤਿਹਾਸਕਾਰ ਇਸ ਤਰ੍ਹਾਂ ਦਾ ਨਹੀਂ ਆਇਆ ਅਜੇ ਤੱਕ ਜਿਹੜਾ ਰਹਿੰਦਾ ਖਾਲਸਾ ਪੰਥ ਦਾ। ਸੋ 1890 ਤੋਂ ਲੈ ਕੇ ਅਤੇ ਹੁਣ ਤੱਕ ਦਾ ਇਤਿਹਾਸ ਜਿਹੜਾ ਖਾਲਸਾ ਪੰਥ ਨੇ ਕਿਵੇਂ ਮੋਰਚੇ ਲਾਏ, ਕਿੰਨੀਆਂ ਸ਼ਹੀਦੀਆਂ ਹੋਈਆਂ, ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਕਿਵੇਂ ਬਾਬਾ ਜਰਨੈਲ ਸਿੰਘ ਜੀ ਮਿਸਲਾਂ ਦੇ ਜਰਨੈਲਾਂ ਵਾਂਗ ਗਰਜੇ ਨੇ, ਉਹੀ ਰੂਪ ਸੀ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਇਤਿਹਾਸ ਲਿਖਣ ਵਾਲਾ ਜੇ ਕੋਈ ਗਿਆਨੀ ਇਸ ਤਰ੍ਹਾਂ ਦਾ ਨਹੀਂ ਆਇਆ ਜਿਹੜਾ ਇਹਦੀ ਕਥਾ ਹੋਊਗੀ ਗੁਰਦੁਆਰਿਆਂ ਦੇ ਵਿੱਚ, ਇਹ ਕਹਿੰਦੇ ਕੋਈ ਛਪਵਾ ਲਵੇਗਾ, ਇੱਥੋਂ ਤੱਕ ਮੈਂ ਲਿਖਿਆ
0: ਹੈ।
1: ਇਹ ਕਹਿੰਦੇ ਜਿਹੜਾ ਐਸਾ ਤਵਾਰੀ ਗੁਰੂ ਖਾਲਸਾ ਜਿਹੜਾ ਲਿਖਿਆ ਨਾ, ਜੋ ਆਪ ਜੀ ਦੀ ਇਸ ਤੋਂ ਪਹਿਲਾਂ ਦੇਣ ਆ, ਅਤੇ ਉਹ ਕਹਿੰਦੇ ਸਹਿਤ ਰਸ ਦੇ ਗੁਰੂ ਸਾਹਿਬ ਦਾ ਜੋ ਦਸਾਂ ਗੁਰੂਆਂ ਦਾ ਜਸ ਲੈ ਕੇ ਮੈਂ ਸੋਨਾ ਬਣਾ ਕੇ, ਸੋਨਾ ਇਹ ਦਸ ਗੁਰੂਆਂ ਦਾ ਸਹਿਤ ਰਸ ਦੇ ਜਸ ਰੂਪੀ ਸੋਨਾ ਲੈ ਕੇ
0: ਜੰਗ ਬੰਦੇ ਪੰਥ ਕੇ ਸੁਕੰਦਨ ਅਧਾਰ ਹੈ।
1: ਜਿਹੜਾ ਜੰਗ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਤੋਂ ਬਾਅਦ ਤੇ ਪੰਥ ਖਾਲਸੇ ਦੇ ਹੋਏ ਨੇ ਮੁਗਲਾਂ ਨਾਲ ਜ਼ਾਲਮਾਂ ਨਾਲ, ਉਹ ਸੋਨੇ ਦਾ ਇੱਕ ਪੱਤਰਾ ਸਮਝ ਲਓ ਲੈ ਕੇ
0: ਫੂਲ ਬੰਸ ਨਾਮ ਪਰ ਪਤੀ ਕੋ ਅਵਤੰਸ ਹੀਰੇ।
1: ਫੂਲ ਬੰਸ ਜੋ ਪਟਿਆਲੇ ਵਾਲਾ ਰਾਜ ਘਰਾਣਾ ਹੈ, ਫੂਲ ਬੰਸ ਤੋਂ ਲੈ ਕੇ ਸਿੱਖ ਰਾਜੇ ਅਤੇ ਲਾਹੌਰ ਦਾ ਪਤੀ ਮਹਾਰਾਜਾ ਰਣਜੀਤ ਸਿੰਘ ਤੋਂ ਇਹ ਅਵਤੰਸ ਹੀਰੇ, ਇਹ ਸ਼੍ਰੋਮਣੀ ਹੀਰੇ ਜਿਹੜੇ ਉਹਦੇ ਵਿੱਚ ਜੜ ਕੇ
0: ਹਾਲ ਸਰਦਾਰਾਂ
1: ਸਰਦਾਰਾਂ ਦਾ ਵੱਡਿਆਂ ਵੱਡਿਆਂ ਦਾ ਹਾਲ ਜਿਹੜਾ ਸੋਹਣਾ ਦੱਸਿਆ ਇਹ ਮਨੋ ਜੜਾਊ ਜੜੇ ਨੇ ਉਹ ਸੋਨੇ ਦੇ ਉੱਪਰ। ਤੋ ਇਸ ਤਰੀਕੇ ਨਾਲ
0: ਸਮਰਥ ਸਾਧਕ ਕੀ ਗਾਵੇ ਉਕਾਬ ਪਰ,
1: ਤੇ ਇਹ ਸੋਨਾ ਲਾਉਂਦੇ ਸੋਨੇ ਦੀ ਕਲੰਗੀ ਬਣਾਉਂਦੇ ਹੁੰਦੇ ਸੀ ਤੇ ਉਹ ਕਲੰਗੀ ਬਣਾ ਕੇ ਤੇ ਉਹਦੇ ਉੱਤੇ ਹੀਰੇ ਆਦਿਕ ਜੜਨੇ, ਫਿਰ ਜਿਹੜੇ ਰਾਜੇ ਮਹਾਰਾਜੇ ਆਪਣੇ ਸੀਸ ਦੇ ਉੱਪਰ ਕਲੰਗੀ ਲਾਉਂਦੇ ਹੁੰਦੇ ਸੀ ਸਾਧ ਸੰਗਤ ਜੀ ਉਹਦੇ ਨਾਲ ਟੁਕਾ ਰਹੇ ਨੇ ਤਵਾਰੀ ਗੁਰੂ ਖਾਲਸਾ ਨੇ, ਇਹਨਾਂ ਸੋਹਣਾ ਇਤਿਹਾਸ ਕਹਿੰਦੇ ਜਿਹੜਾ ਮੈਂ ਬਣਾਇਆ ਵਾ। ਤੇ ਇਹ ਇਤਿਹਾਸ ਰੂਪੀ ਕਲੰਗੀ ਜਿਹੜੀ ਹੈ ਸਮਰੱਥ ਜਿਹੜੇ ਸ਼ਕਤੀ ਵਾਲੇ ਗੁਰਸਿੱਖ ਹੋਏ ਨੇ ਭਾਈ ਮਨੀ ਸਿੰਘ ਜੀ ਸ਼ਹੀਦ ਵਰਗੇ, ਭਾਈ ਤਾਰੂ ਸਿੰਘ ਜੀ ਵਰਗੇ, ਹੋਰ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸਮਰੱਥ ਸਿਦਕੀਵਾਲ ਸਿੱਖਾਂ ਦੀ ਜਿਹੜੀ ਗਾਥ ਕਥਾ ਲੈ ਕੇ ਇਹ ਉਕਾਬ ਵਰ, ਇਹ ਉਕਾਬ ਪਰ, ਇਹ ਉਹ ਇਤਿਹਾਸ ਰੂਪੀ ਕਲੰਗੀ ਦੇ ਉੱਪਰ ਮਾਨੋ ਉਕਾਬ ਪੰਛੀ ਉਹ ਸ਼ਿਕਾਰੀ ਪੰਛੀ ਹੈ ਜਿਹਨੂੰ ਬਾਜ ਮਾਰ ਲੈਂਦਾ ਵਾ। ਉਹਦੇ ਖੰਭ ਬਹੁਤ ਸੋਹਣੇ ਹੁੰਦੇ ਉਕਾਬ ਦੇ, ਉਹਦੇ ਖੰਭ ਜਿਹੜੇ ਉਹ ਕਲੰਗੀ ਦੇ ਉੱਪਰ ਲਾਇਆ ਹੁੰਦਾ ਵਾ ਸੋ ਖੰਭ, ਇਹ ਕਹਿੰਦੇ ਖੰਭ ਲੈ ਕੇ ਮਾਨੋ
0: ਦੇਖ ਗੁਰਦੁਆਰਿਆਂ ਕੇ ਰਤਨ ਅਪਾਰ ਹੈ।
1: ਗੁਰਦੁਆਰਿਆਂ ਦੇ ਸਾਰੇ ਇਤਿਹਾਸ ਤੇ ਜੋ ਉੱਥੋਂ ਦੇ ਮਹੰਤ ਸੰਤ ਹਨ ਬੇਅੰਤ ਰਤਨ, ਜਿਵੇਂ ਕਲਗੀ ਦੇ ਨਾਲ ਰਤਨ ਵੀ ਜੜੇ ਹੁੰਦੇ ਆ ਆਪਾਂ ਵੇਖੀਏ ਫੋਟੋਆਂ 'ਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਗੀ ਧਿਆਨ ਨਾਲ ਵੇਖੀਏ ਚਾਹੇ ਰਤਨ ਛੋਟੇ ਛੋਟੇ ਜੜੇ ਹੁੰਦੇ
0: ਆਵਾਰੀਕ ਖਾਲਸਾ ਸੁਕੀਰਤ ਕੀ ਕਲਗੀ ਹੈ।
1: ਇਹ ਜਿਹੜੀ ਗੁਰੂ ਤਵਾਰੀ ਗੁਰੂ ਖਾਲਸਾ ਇਹ ਗੁਰੂ ਸਾਹਿਬ ਦੇ ਜਸ ਦੀ ਜੋ ਕਲਗੀ ਆ ਮੈਂ ਬਣਾਈ ਹੈ।
0: ਦੇਖਿਆ ਸਭੂਪ ਸਰਦਾਰ ਕੌਣ ਧਾਰ ਹੈ।
1: ਹੁਣ ਦੇਖਦੇ ਹਾਂ ਵੀ ਕਿਹੜਾ ਸਰਦਾਰ ਰਾਜਾ, ਕਿਹੜਾ ਸਿੱਖ ਮਹਾਰਾਜਾ ਇਹਨੂੰ ਛਪਵਾ ਕੇ ਆਪਣੇ ਸਮਝ ਲਓ ਸੀਸ ਤੇ ਧਾਰੇਗਾ, ਆਪਣੇ ਸਿਰ ਆਪਣੇ ਸਿਰ ਨੂੰ ਛਪਵਾਉਣ ਦੀ ਸੇਵਾ ਦਾ ਸਿਹਰਾ ਲਵੇਗਾ, ਇਹ ਕਲੰਗੀ ਨੂੰ ਧਾਰਨ ਕਰ ਲਏਗਾ। ਜਿਵੇਂ ਆਪਾਂ ਨੇ ਵੀ ਸਿਹਰਾ ਕਿਹੜਾ ਵੇਖੋ ਹੁਣ ਕਿਹਦੇ ਸਿਰ ਸਿਹਰਾ ਜਾਂਦਾ, ਇਉਂ ਕਹਿੰਦੇ ਕਲੰਗੀ ਇੰਨੀ ਸੋਹਣੀ ਜਿਹੜੀ ਬਣੀ ਹੈ ਜਸ ਦੀ, ਜਿਹੜਾ ਛਪਵਾਊਗਾ ਤੇ ਉਹ ਮਨੋ ਆਪਣੇ ਸੀਸ ਤੇ ਧਾਰਨ ਕਰੇਗਾ ਜਸ
0: ਖੱਟੇਗਾ।
1: ਜਿਹੜੇ ਹੁਣ ਦੋ ਹਿੱਸੇ ਨੇ ਤਵਾਰੀ ਗੁਰੂ ਖਾਲਸਾ ਦੇ ਉਹ ਸਾਧ ਸੰਗਤ ਜੀ ਕੱਲ ਵੀ ਬੇਨਤੀ ਕੀਤੀ ਬਰੀਕ ਅੱਖਰ ਨੇ ਭਾਵੇਂ ਛਪੇ ਤੇ ਏਡੀ ਮੋਟੀ ਪੁਸਤਕ ਆ, ਏਡੀਆਂ ਦੀਆਂ ਦੋ ਹਿੱਸੇ ਕੀਤੇ ਨੇ ਭਾਸ਼ਾ ਵਿਭਾਗ ਸੋ ਪਟਿਆਲਾ ਨੇ ਛਪਾਏ ਹੋਏ ਨੇ ਹੁਣ ਤੇ ਇਉਂ ਉਦੋਂ ਨਹੀਂ ਛਪੇ ਸੀ ਗਿਆਨੀ ਜੀ ਵੇਲੇ ਕਹਿੰਦੇ ਚੌਪਈ ਤਵਾਰੀ ਹੋ ਕਾਰੋਬਾਰ ਤਿਆਰ ਹੈ, ਇਹ ਇਉਂ ਸੋਹਣੀ ਏ ਗੁਰੂ ਤਵਾਰੀ ਗੁਰੂ ਖਾਲਸਾ ਮੈਂ ਤਿਆਰ ਕਰਕੇ
0: ਰਾਖੀ ਮੈਂ ਯਤ ਕੋਸ਼ਿਸ਼ ਭਾਰ,
1: ਮੈਂ ਬਹੁਤ ਭਾਰੀ ਕੋਸ਼ਿਸ਼ ਨਾਲ ਤਿਆਰ ਕਰਕੇ ਰੱਖੀ ਹੋਈ ਬੜੀ ਮਿਹਨਤ ਨਾਲ।
0: ਗੁਰੂ ਨਾਨਕ ਤਾ ਲਬ ਅਬਤਾਈ
1: ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ 1899-90 ਤੱਕ
0: ਤੇ ਚਰਿੱਤਰ ਵਿਚਿੱਤਰ ਮਹਾਈ,
1: ਜਿਹਦੇ ਵਿੱਚ ਸਾਰੇ ਜਿੰਨੇ ਵਿਚਿੱਤਰ ਅਜੀਬ ਕੌਤਕ ਸਾਖੀਆਂ ਹੋਏ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਖਾਲਸੇ ਪੰਥ ਤੱਕ ਦੇ ਸਾਰੇ ਹੀ
0: ਤਵਾਰੀ ਦਿਖਿਆ ਹੈ।
1: ਇਹ ਤਵਾਰੀ ਜਿਹੜੀ ਗੁਰੂ ਖਾਲਸਾ ਸਾਰੀ ਦਿਖਾ ਦਿੰਦੀ ਹੈ, ਜਿਹੜਾ ਕੋਈ ਸਿੱਖ ਪੜੂਗਾ ਉਹਨੂੰ ਸਾਰੀ ਨੌਲੇਜ ਗਿਆਨ ਹੋ ਜਾਂਦਾ ਹੈ।
0: ਸਰ ਤਰਸਮ ਸਭ ਇੱਛ ਪਰੇ ਹੈ
1: ਤੇ ਸਾਰਾ ਪੜਨ ਤੋਂ ਬਾਅਦ ਕਲਪ ਬ੍ਰਿਛ ਦੀ ਨਿਆਈ ਉਹਦੀਆਂ ਇੱਛਾਵਾਂ ਵੀ ਗੁਰਸਿੱਖ ਦੀਆਂ ਪੂਰੀਆਂ ਹੁੰਦੀਆਂ, ਕਿਉਂਕਿ ਸ਼ਰਧਾ ਥਾ ਗਿਆਨ ਸ਼ਰਧਾ ਭਰੋਸਾ ਗੁਰੂ ਕਿਆਂ ਤੇ ਆ ਜਾਂਦਾ ਹੈ।
0: ਤਿਸ ਪਾਛੈ ਅੰਮ੍ਰਿਤਸਰ ਰਹਿ ਕੇ
1: ਉਸ ਤੋਂ ਪਿੱਛੋਂ ਕਹਿੰਦੇ ਫਿਰ ਮੈਂ ਪਹਿਲਾਂ ਬਿਰਤੀ ਪ੍ਰਭਾਕਰ ਫਿਰ ਇਹ ਗੁਰੂ ਤਵਾਰੀ ਗੁਰੂ ਖਾਲਸਾ ਲਿਖਿਆ, ਉਸ ਤੋਂ ਬਾਅਦ ਹੁਣ ਫਿਰ ਮਗਰ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਵਿੱਚ ਰਹਿ ਕੇ ਗੁਰਸਿੱਖਾਂ ਦੇ ਮਹਾਨ ਧਾਮ ਚੋਂ
0: ਰਾਮ ਕਰਕੇ ਡੇਰੇ ਬਹਿ ਕੇ
1: ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਲੇ ਬਾਬਾ ਰਾਮ ਕੌਰ ਜੀ ਦੇ ਡੇਰੇ ਸੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਜੋ ਸੀ ਸੋ ਉਹ ਸਾਧ ਸੰਗਤ ਜੀ ਉੱਥੇ ਅੰਮ੍ਰਿਤਸਰ ਤੋਂ ਪਰੇ ਸੋ ਜਿਹੜਾ ਸਥਾਨ ਆ ਮੈਨੂੰ ਵਿਸਰ ਗਿਆ ਹੁਣ ਇਸ ਵੇਲੇ ਉੱਥੇ ਰਹਿ ਕੇ
0: ਮਹੰਤ
1: ਜਿੱਥੇ ਹੁਣ ਬਹੁਤ ਵੱਡੇ ਮਹੰਤ ਨੇ ਸ੍ਰੇਸ਼ਟ ਸੋ ਇੱਕ ਕਥੂਨੰਗਲ ਬਾਬਾ ਜੀ ਦਾ ਜਨਮ ਸਥਾਨ ਅਤੇ ਇੱਕ ਸਥਾਨ ਹੋਰ ਜਿੱਥੇ ਸਥਾਨ ਛੱਡਿਆ ਰਮਦਾਸ ਭਾਈ ਰਮਦਾਸ ਰਹਿ ਕੇ ਅਤੇ ਉੱਥੇ ਬਾਬਾ ਜੀ ਦੀ ਅੰਸ਼ ਬੰਸ ਸੀ ਭਾਈ ਰਾਮ ਕੌਰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਰਹੇ ਨੇ ਇੱਥੇ ਹੀ ਮਹਾਂਪੁਰਸ਼ ਇਹਨਾਂ ਦੀ ਅੰਸ਼ ਬੰਸ ਰਮਦਾਸ ਨਗਰ ਵਿੱਚ ਰਹਿ ਕੇ ਅਤੇ ਹੁਣ ਜਿਹੜਾ ਉੱਥੇ ਮਹੰਤ ਬੜਾ ਚੜ੍ਹਦੀ ਕਲਾ ਵਾਲਾ ਮਹਾਂਪੁਰਸ਼
0: ਹੈ
1: ਵੀ ਆਕਲ ਵਿਦਵਾਨ ਆਕਲ ਬੁੱਧੀਵਾਨ ਵਿਦਵਾਨ ਅਤੇ ਬਜ਼ੁਰਗ ਹੈ ਬਹੁਤ ਵੱਡੀ ਉਮਰ ਦਾ ਹੈ ਜੋ ਉਹਦੇ ਕੋਲ
0: ਨਾਮ ਹਰਨਾਮ ਸਿੰਘ ਗੁਣਗ੍ਰਾਹੀ
1: ਜਿਹਦਾ ਨਾਮ ਹੈ ਬਾਬਾ ਹਰਨਾਮ ਸਿੰਘ ਅਤੇ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੈ ਪਹਿਲਾਂ ਤਾਂ ਉਹੋ ਜਿਹੇ ਨਾਮ ਹੀ ਸੀ ਭਾਈ ਗੁਰਦਿੱਤਾ ਭਾਈ ਭਾਨਾ ਗੁਰਦਿੱਤਾ ਭਾਈ ਰਾਮ ਕੌਰ ਜੀ ਇਹਨਾਂ ਦਾ ਵੈਸੇ ਅੰਮ੍ਰਿਤ ਛਕਦਾ ਗੁਰਬਖਸ਼ ਸਿੰਘ ਨਾਮ ਮਹਾਰਾਜ ਨੇ ਰੱਖ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਿਉਂਕਿ ਬੰਸ ਐਸੀ ਹੈ ਦਸ ਗੁਰੂ ਸਾਹਿਬਾਨਾਂ ਦੇ ਸਨਮੁਖ ਆਈ ਹੈ ਬਾਬਾ ਜੀ ਦੀ ਅੰਸ ਬੰਸ ਸਿੱਖੀ ਨੂੰ ਕਿਸੇ ਤਰ੍ਹਾਂ ਵੀ ਆਂਚ ਨਹੀਂ ਆਉਣ ਦਿੱਤੀ ਇਹਨਾਂ ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਜਦੋਂ ਹੁਕਮ ਹੋ ਗਿਆ ਵੀ ਭਾਈ ਹੁਣ ਅਸੀਂ ਜਿਹੜੀ ਚਰਨ ਅੰਮ੍ਰਿਤ ਦੀ ਮਰਿਆਦਾ ਹੈ ਚਰਨ ਧੋ ਕੇ ਦੇਣ ਵਾਲੀ ਪਹਿਲੀ ਨਵਾਂ ਗੁਰੂਆਂ ਤੱਕ ਜੋ ਰਹੀ ਹੈ ਕਲੂ ਦਾ ਸਮਾਂ ਹੈ ਹਰ ਕੋਈ ਆਪਣੇ ਪੈਰ ਧੋ ਧੋ ਕੇ ਦੇਣ ਲੱਗ ਪਊਗਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣੀ ਹੈ ਸ਼ਬਦ ਅਵਤਾਰ ਨੇ ਜੋਤੀ ਸਰੂਪ ਸਾਡੀ ਆਤਮਾ ਇਹਨਾਂ ਵਿੱਚ ਹੋਵੇਗੀ ਸਰੀਰ ਇਸ ਤੋਂ ਬਾਅਦ ਕੋਈ ਨਹੀਂ ਧਾਰਨ ਕਰਨਾ ਦਸ ਹੀ ਕਰਨੇ ਸੀ ਦਸਾਂ ਜਾਮਿਆਂ ਵਿੱਚ ਜੋਤ ਵਰਤਣੀ ਸੀ ਅਤੇ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਸ਼ਕਤੀ ਅਤੇ ਭਗਤੀ ਇਕੱਠੀ ਕੀਤੀ ਹੈ ਵੀ ਹੋਰ ਕਿਸੇ ਸਰੀਰ ਦੀ ਲੋੜ ਨਾ ਪਵੇ ਖਾਲਸੇ ਨੂੰ ਸ਼ਕਤੀ ਦੇ ਦਿੱਤੀ ਵੀ ਜੇ ਕੋਈ ਜ਼ੁਲਮ ਕਰੇਗਾ ਤਾਂ ਖਾਲਸਾ ਉਹਨੂੰ ਆਪਣੇ ਤਲਵਾਰ ਦੇ ਬਲ ਨਾਲ ਸ਼ਸਤਰ ਦੇ ਬਲ ਨਾਲ ਆਪ ਹੀ ਹਰੇਗਾ ਨਾਸ ਕਰੇਗਾ ਉਹਦਾ ਦੁਸ਼ਟਾਂ ਦੇ ਨਾਸ ਕਰਨ ਵਾਸਤੇ ਧਰਮ ਦਾ ਪ੍ਰਕਾਸ਼ ਰਵੇ ਖਾਲਸਾ ਸੰਪੂਰਨ ਮਨੁੱਖ ਸਾਜਿਆ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਖੰਡੇ ਦੀ ਪੌਲ ਦੇ ਕੇ ਅਤੇ ਸੰਤ ਛਪਾਈ ਦੀ ਕੌਮ ਸਾਜ ਦਿੱਤੀ ਇਹਨੂੰ ਹੁਣ ਕਿਸੇ ਦੇਹਧਾਰੀ ਕਿਸੇ ਹੋਰ ਸ਼ਕਤੀਵਾਨ ਦੀ ਲੋੜ ਨਹੀਂ ਹੈ ਤਾਂ ਕਰਕੇ ਖਾਲਸੇ ਦਾ ਪ੍ਰਤਾਪ ਬਹੁਤ ਆ ਜ਼ਾਲਮ ਜ਼ੁਲਮ ਕਰਦੇ ਨੇ ਲੇਕਿਨ ਮੁੜ ਕੇ ਥਰ ਥਰ ਕੰਬਦੇ ਹੈ 175 ਬੰਦੇ ਲਈ ਫਿਰਦੇ ਨੇ ਸਿੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਲਟ ਹੋਣ ਵਾਲੇ ਜਿੰਨੇ ਵੀ ਹੁਣ ਤੱਕਦੇ ਨੇ ਹਿੰਦੁਸਤਾਨ ਵਿੱਚ ਫਿਰ 175 ਤੋਂ ਘੱਟ ਬਾਡੀਗਾਰਡ ਕਿਸੇ ਨਾਲ ਨਹੀਂ ਹੁੰਦੇ ਸੋ ਭਾਵੇਂ ਖਾਲਸੇ ਦਾ ਤੇਜ਼ ਹੋਵੇ ਜਾਂ ਮੱਠਾ ਪਿਆ ਹੋਵੇ ਹੁਣ ਮੱਠਾ ਹੀ ਪਿਆ ਵਾ ਤਾਂ ਵੀ ਇਹਨਾਂ ਡਰਿਆ ਇਹਦਾ ਪ੍ਰਤਾਪ ਮਹਾਰਾਜ ਨੇ ਦਿੱਤਾ ਇਹ ਖਾਲਸਾ ਪੰਥ ਨੂੰ ਤਾਂ ਫਿਰ ਇਹਨਾਂ ਨੇ ਆਗਿਆ ਮੰਨ ਕੇ ਉਹ ਵੀ ਹੁਣ ਪੀਵੋ ਪਾਉਲ ਖੰਡੇ ਧਾਰ ਹੋਏ ਜਨਮ ਸੁਹੇਲਾ ਜਦੋਂ ਇਹ ਆਗਿਆ ਮਹਾਰਾਜ ਨੇ ਕੀਤੀ ਫਿਰ ਇਹ ਬੰਸ ਨੇ ਅੰਮ੍ਰਿਤ ਛਕਿਆ ਅਤੇ ਬਾਬਾ ਗੁਰਬਖਸ਼ ਸਿੰਘ ਜੀ ਆਦਿਕ ਫਿਰ ਇਹ ਵੇਖੋ ਨਾਮ ਆ ਰਹੇ ਨੇ ਹੁਣ ਨਾਮ ਹਰਨਾਮ ਸਿੰਘ ਬਾਬਾ ਹਰਨਾਮ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਏ ਗੁਣ ਗ੍ਰਾਹੀ ਬਹੁਤ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਸਨ ਜੋ
0: ਹਰੇ ਗੁਰੂ ਭਗਤ ਜਗਤ ਵਿਦਤਾਹੀ
1: ਹਰੀ ਗੁਰੂ ਗੁਰੂ ਪਰਮੇਸ਼ਰ ਦੇ ਭਗਤ ਜਗ ਦੇ ਵਿੱਚ ਪ੍ਰਗਟ ਹੋਏ ਨੇ ਬਾਬਾ ਜੀ ਦੀ ਅੰਸ਼ ਬੰਸ ਆ ਹੋਰ ਉਹਨਾਂ ਕਿਸੇ ਦੇਵੀ ਦੇ ਭਗਤ ਹੋਣਾ ਸੀ
0: ਖਾਣ ਪਾਣ ਤੇ ਸੇਵ ਕਰੀ ਹੈ
1: ਤੇ ਕਹਿੰਦੇ ਉੱਥੇ ਮੈਂ ਫਿਰ ਰਹਿ ਕੇ ਉਹਨਾਂ ਦੀ ਮਹਾਂਪੁਰਸ਼ ਜਾਣ ਕੇ ਵੀ ਮਨਾ ਇਦੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੈ ਉੱਥੇ ਰਹਿ ਕੇ ਖਾਣ ਪਾਣ ਉਹਨਾਂ ਦੀ ਵੱਡੀ ਉਮਰ ਸੀ ਮੈਂ ਸਾਰੀ ਸੇਵਾ ਕਰਨਾ ਕੀਤੀ
0: ਹਮ ਤਹ ਥਿਰ ਇਹ ਗਾਥ ਰਰੀ ਹੈ
1: ਉੱਥੇ ਟਿਕ ਕੇ ਮੈਨੂੰ ਵੀ ਆਸਰਾ ਮਿਲ ਗਿਆ ਜੋ ਖਰਚ ਚਾਹੀਦਾ ਸੀ ਉੱਥੇ ਰਹਿ ਕੇ ਅਰਮਦਾਸ ਇਹ ਸਾਰੀ ਕਥਾ ਜਿਹੜਾ ਇਹ ਗ੍ਰੰਥ ਹੈ ਛੰਦਾਬੰਦੀ ਵਿੱਚ ਸ੍ਰੀ ਗੁਰੂ ਪੰਥ ਪ੍ਰਗਾਸ਼ ਦੂਜੀ ਵਾਰ ਛੰਦਾਬੰਦੀ ਵਿੱਚ ਅਵਾਰਿਹ ਗੁਰੂ ਖਾਲਸਾ ਤੋਂ ਬਾਅਦ ਇਹ ਮੈਂ ਸਾਰੀ ਕਥਾ ਲਿਖੀ ਹੈ
0: ਪੰਥ ਪ੍ਰਕਾਸ਼ ਗ੍ਰੰਥ ਇਹ ਚਾਰੂ
1: ਇਹ ਪੰਥ ਪ੍ਰਕਾਸ਼ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਥ ਸਾਜਿਆ ਅਤੇ ਪੰਥ ਨੇ ਕਿੱਡਾ ਵੱਡਾ ਇਤਿਹਾਸ ਰਚਿਆ ਕਿਵੇਂ ਰਾਜ ਕਾਇਮ ਕੀਤੇ ਸੋ ਪੰਥ ਪ੍ਰਕਾਸ਼ ਗ੍ਰੰਥ ਹੈ ਉਚਾਰ ਇਹ ਸੁੰਦਰ ਗ੍ਰੰਥ ਪੰਥ
0: ਪ੍ਰਕਾਸ਼
1: ਮੈਂ ਆਜ਼ਾਦ ਰਹਿ ਕੇ ਕਿਸੇ ਤਰ੍ਹਾਂ ਦਾ ਮੇਰੇ ਤੇ ਕੋਈ ਦਬਾਅ ਨਹੀਂ ਸੀ ਤੇ ਸੁਤੰਤਰ ਆਜ਼ਾਦ ਰਹਿ ਕੇ ਮੈਂ ਇਹ ਤਿਆਰ ਕੀਤਾ ਭਾਈ ਸਾਧ ਸੰਗਤ ਜੀ ਮੈਂ ਇਹ ਲਿਖਿਆ ਹੈ
0: ਸਰਗੁਣ ਗ੍ਰਹਿ ਨਭ ਸੰਮਤ ਮਾਹਿ
1: ਇੰਨੇ ਸੰਨ ਵਿੱਚ ਲਿਖਿਆ ਇਹ ਵੀ ਦੱਸ ਰਹੇ ਨੇ ਕਵੀ ਜੀ ਮਤਾ ਕੋਈ ਸ਼ੰਕਾ ਖੜੀ ਕਰੇ ਸੋ ਇਸ ਤਰੀਕੇ ਨਾਲ ਸਾਰਾ ਤੀਰ ਹੁੰਦੇ ਪੰਜ ਇਹ ਕਵੀ ਆਪਣੀ ਭਾਸ਼ਾ ਵਿੱਚ ਹੀ ਲਿਖਦੇ ਹੁੰਦੇ ਆ ਸੋ ਇਸ ਤਰੀਕੇ ਨਾਲ ਸਰ ਪੰਜ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨੰਦੇੜ ਤੋਂ ਤੋਰਨ ਲੱਗਿਆਂ ਜ਼ੁਲਮ ਦਾ ਨਾਸ਼ ਕਰਨ ਲਈ ਧਰਮ ਦਾ ਪ੍ਰਕਾਸ਼ ਕਰਨ ਲਈ ਪੰਜ ਤੀਰ ਦਿੱਤੇ ਸੀ ਸਰ ਪੰਜ ਉੱਥੋਂ ਪੰਜ ਤੀਰ ਮਸ਼ਹੂਰ ਹੋ ਗਏ ਪੰਥ ਵਿੱਚ ਜਿਵੇਂ ਪੰਜ ਕਕਾਰ ਨੇ ਸਰ ਤੋਂ ਭਾਵ ਪੰਜ ਗੁਣ ਤਿੰਨ ਹੁੰਦੇ ਆ ਸਰਜੋ ਸਤੋ ਤਮੋ ਗੁਣ ਤਿੰਨ ਤਰ੍ਹਾਂ ਦੇ ਮਾਇਆ ਦਾ ਸੁਭਾਅ ਆ ਤਿੰਨ ਤਰ੍ਹਾਂ ਦੇ ਸਾਰੇ ਜੀਵਾਂ ਦੇ ਸੁਭਾਅ ਨੇ ਜਿਹੜੇ ਤਿੰਨ ਤਰ੍ਹਾਂ ਦੇ ਸੁਭਾਅ ਤੋਂ ਟੱਪ ਕੇ ਚੌਥੀ ਗਿਆਨ ਦੀ ਅਵਸਥਾ ਉੱਥੇ ਪਹੁੰਚ ਜਾਂਦਾ ਉਹ ਮੁਕਤ ਹੋ ਜਾਂਦਾ ਉਹ ਗਿਆਨਵਾਨ ਬ੍ਰਹਮ ਗਿਆਨੀ ਹੁੰਦਾ ਸੋ ਗੁਣ ਤਿੰਨ ਨੇ ਰਜੋ ਸਤੋ ਤਮੋ ਗੁਣ ਇਹ ਤੋਂ ਤੀਆ ਲੈਣਾ ਗੁਣ ਤੋਂ ਗ੍ਰਹਿ ਨੌ ਹੁੰਦੇ ਆ ਅਤੇ ਨਭ ਆਕਾਸ਼ ਇੱਕੀ ਹੈ ਸਾਰੇ ਇਉਂ ਪਿੱਛੋਂ ਤੋਂ ਉਲਟਾ ਕੇ ਇਹਨਾਂ ਨੂੰ ਪੜ੍ਹਾਂਗੇ ਸੰਮਤ ਮਾਹ ਹੈ ਸੰਮਤ ਹੁੰਦਾ ਸਾਲ ਸੰਨ ਜਿਹਨੂੰ ਆਪਾਂ ਕਹਿ ਦਿੰਦੇ ਮਾਹ ਵਿੱਚ ਪਿੱਛੋਂ ਤੋਂ ਉਲਟਾ ਕੇ ਨਭ ਇੱਕ ਗ੍ਰਹਿ ਨੌ 1919 ਬਣ ਗਿਆ ਅਤੇ ਫਿਰ ਸਾਧ ਸੰਗਤ ਜੀ ਸੋ ਗੁਣ ਅਤੇ ਸਰ ਤਿੰਨ ਅਤੇ ਪੰਜ 35 ਸੰਮਤ 1935 ਵਿੱਚ ਭਾਵ ਇਹ ਗ੍ਰੰਥ ਮੈਂ ਉੱਥੇ ਲਿਖਿਆ ਪਹਿਲੀ ਵਾਰ ਸ੍ਰੀ ਗੁਰੂ ਪੰਥ ਪ੍ਰਕਾਸ਼ ਇਹ ਸੰਮਤ ਹੈ 57 ਸਾਲ ਬਿਕਰਮੀ ਸੰਮਤ ਇਹ 'ਚ ਹੀ ਸਾਰਾ ਇਤਿਹਾਸ ਹੈ ਬਾਣੀ ਜੀ ਇਹਦੇ ਮੁਤਾਬਕ ਹੀ ਮਹਾਰਾਜ ਨੇ ਉਚਾਰੀ ਹੈ ਸੋ ਇਸ ਕਰਕੇ ਜਿਹੜਾ ਈਸਵੀ ਸੰਨ ਆ ਇਹ 57 ਹੈ ਉਹਦੇ ਵਿੱਚੋਂ ਘਟਾ ਲਈਏ ਅਤੇ ਇਹ ਬਣਦਾ 1878 ਈਸਵੀ 1878 ਈਸਵੀ ਨੂੰ ਪਹਿਲੀ ਵਾਰ ਉੱਥੇ ਰਹਿ ਕੇ
0: ਪਹਿਲੇ ਬਣਿਆ ਛਪਿਆ ਥਾ ਵਾਹੇ
1: ਪਹਿਲੀ ਵਾਰ ਇਹ ਬਣਿਆ ਸੀ ਤਿਆਰ ਕੀਤਾ ਸੀ ਤੇ ਉੱਥੇ ਛਪਨਾ ਕੀਤਾ ਪਹਿਲੀ ਵਾਰ ਦਿੱਲੀ ਤੋਂ ਛਪਿਆ ਸੀ
0: ਤਬ ਨਾ ਮਿਲੀ ਥੀ ਜੋ ਗਾਥਾ
1: ਉਸ ਵੇਲੇ ਪਹਿਲੀ ਵਾਰ ਜਿਹੜੀ ਕਥਾ ਮੈਨੂੰ ਨਹੀਂ ਮਿਲੀ ਸੀ ਲੱਭ ਕੇ ਲੱਭਣ ਤੋਂ ਬਾਅਦ ਵੀ
0: ਅਬ ਇਸ ਮੈਂ ਸੋ ਲਿਖੀ ਹੈ ਤੇ ਸਾਥ
1: ਇਹ ਫਿਰ ਮੈਂ ਇਹਦੇ ਵਿੱਚ ਇਸ ਗ੍ਰੰਥ ਵਿੱਚ ਫਿਰ ਮੈਂ ਪ੍ਰੇਮ ਨਾਲ ਲਿਖਣਾ ਕੀਤੀ ਹੈ
0: ਪਹਿਲੇ ਸਾਡੇ ਵੱਡਾ ਬਣ ਗਿਆ
1: ਪਹਿਲੇ ਤੋਂ ਹੁਣ ਮੈਂ ਕਹਿੰਦੇ ਬਾਅਦ ਵਿੱਚ ਬਾਕੀ ਜਿਹੜੀ ਕਥਾ ਕੁਝ ਬਾਅਦ ਚ ਮਿਲੀ ਨਾ ਤੇ 10 ਸਾਲਾਂ ਬਾਅਦ ਜੋ 10 ਸਾਲਾਂ ਚ ਹੋਰ ਮਿਲੀ ਬਜ਼ੁਰਗਾਂ ਤੋਂ ਹੋਰ ਪਤਾ ਲੱਗਾ ਫਿਰ ਉਹ ਹੋਰ ਵਧਾ ਕੇ ਉਸੇ ਸ੍ਰੀ ਗੁਰੂ ਪੰਥ ਪ੍ਰਕਾਸ਼ ਨੂੰ ਪਹਿਲੇ ਸਾਹਿਬ ਡੇਉੜਾ ਬਣ ਗਏ ਪਹਿਲੇ ਤੋਂ ਕਹਿੰਦੇ ਫਿਰ ਡੇਉੜਾ ਡੇਢ ਗੁਣਾ ਡੇਢਾ ਬਣ ਗਿਆ
0: ਗੁਰ ਪਗ ਬੰਦ ਸੰਪੂਰਨ ਕੇ
1: ਅੱਧਾ ਹਿੱਸਾ ਹੋਰ ਵੱਧ ਗਿਆ ਇੱਕ ਹਿੱਸਾ ਪਹਿਲਾਂ ਸੀ ਇਉਂ ਕਹਿ ਲਈਏ ਗੁਰ ਪਗ ਬੰਦ ਸੰਪੂਰਨ ਕਹੇ ਸਤਿਗੁਰਾਂ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਕੇ ਮੈਂ ਇਹ ਗ੍ਰੰਥ ਸੰਪੂਰਨ ਕੀਤਾ ਉੱਥੇ ਬਾਬਾ ਜੀ ਦੇ ਕੋਲ ਬ੍ਰਹਮ ਗਿਆਨੀਆਂ ਦੀ ਅੰਸ ਬੰਸ ਕੋਲ ਰਮਦਾਸ ਰਹਿ ਕੇ
0: ਰਿਤ ਸ੍ਰੋਤ ਖੰਡ ਜੀਵ ਸੁੱਠ ਸਾਰਾ
1: ਸੋ ਫਿਰ ਦੂਜੀ ਵਾਰ ਸੰਪੂਰਨ ਜਿਹੜਾ ਇਹ ਇੰਨਾ ਜਿਹੜਾ ਹੈ 19 ਤਰੀਕ ਨੂੰ ਕੀਤਾ ਉਹ ਵੀ ਦੱਸ ਰਹੇ ਨੇ ਕਿ ਰਿਤ ਰਿਤ ਹੁੰਦੀਆਂ ਰੁੱਤਾਂ 6 ਅਤੇ ਸਰੁੱਤ 4 ਸਰੁੱਤੀਆਂ ਹੁੰਦੀਆਂ 4 ਵੇਦ ਜਾਂ ਕਹਿ ਲਈਏ 4 ਨੇ ਖੰਡ 9 ਧਰਤੀ ਜਿੰਨੇ ਭਾਰਤੀ ਭੂਗੋਲ ਜਿੰਨੇ ਭੂਗੋਲ ਨੇ 9 ਹਿੱਸੇ ਮੰਨਦੇ ਨੇ ਸਾਰੀ ਧਰਤੀ ਦੇ 9 ਖੰਡ ਜਪਜੀ ਸਾਹਿਬ ਵਿੱਚ ਵੀ ਤਾਂ ਹੀ ਮਹਾਰਾਜ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲਾ ਸਭ ਕੋਈ ਏਡਾ ਵੱਡਾ ਹੋ ਜਾਵੇ ਭਾਵੇਂ ਵਾਹਿਗੁਰੂ ਦੀ ਨਦਰ ਨਹੀਂ ਅਤੇ ਕੁਝ ਵੀ ਨਹੀਂ ਸੋ ਕੋਈ ਗੱਲ ਉਸ ਬਾਤ ਨਹੀਂ ਪੁੱਛਦਾ ਫਿਰ 9 ਖੰਡ 9 ਨੇ 9 ਹਿੱਸੇ ਨੇ ਜਿੱਥੇ ਵਸੋਂ ਜਿੱਥੇ ਦੇਸ਼ ਨੇ ਬਾਕੀ ਪਾਣੀ ਹੈ ਸੋ ਇਸ ਤਰ੍ਹਾਂ ਏਸ਼ੀਆ ਯੂਰਪ ਜੋ ਵੀ ਇਹ ਹੈਗੇ ਨੇ ਅਰਬ ਕੰਟਰੀ ਜਿੰਨੇ ਨੇ ਸੋ ਇਸ ਤਰੀਕੇ ਨਾਲ 9 ਖੰਡ 9 ਅਤੇ ਜੀਵ ਸੁਣ ਸਾਰਾ ਜੀਵ ਇੱਕ ਹੁੰਦਾ ਸੁੱਠ ਸਾਰਾ ਇਹ ਸੁੰਦਰ ਇਸ ਇਹ ਪਿੱਛੋਂ ਤੋਂ ਫਿਰ ਉਲਟਾਉਣੇ ਹੈ ਤੋ ਇਸ ਤਰੀਕੇ ਨਾਲ 1 ਅਤੇ 9 19 ਅਤੇ 4 ਤੇ 6 46 ਸਾਮੰਦ 1946 ਵਿੱਚ ਪਹਿਲਾਂ 35 ਵਿੱਚ ਸੀ ਫਿਰ ਅੱਧਾ ਹੋਰ ਹਿੱਸਾ ਬਣ ਗਿਆ ਡੇਢਾ ਬਣ ਗਿਆ ਅਤੇ 11 ਸਾਲਾਂ ਬਾਅਦ ਹੋਰ ਮਿਹਨਤ ਕੀਤੀ ਅਤੇ ਇਉਂ 11 ਸਾਲਾਂ ਬਾਅਦ ਫਿਰ ਸਾਧ ਸੰਗਤ ਜੀ ਇਹ ਬਣਦਾ 1899 ਈਸਵੀ 1899 ਦੇ ਵਿੱਚ ਜੇਠ ਸੁਦੀ ਚੌਥ ਨੂੰ ਐਤਵਾਰ ਵਾਲੇ ਦਿਨ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ ਜੇਠ ਸੁਦੀ ਚੌਥ ਨੂੰ ਆਪਾਂ ਮਨਾਉਂਦੇ ਹਾਂ ਤੇ ਉਸ ਦਿਨ ਕਹਿੰਦੇ ਇਹ ਐਤਵਾਰ ਦਾ ਦਿਨ ਸੀ
0: ਬੜੇ ਸੁਣੇ ਜੋ ਸ਼ਰਧਾ ਧਰ ਕੇ
1: ਜਿਹੜਾ ਵੀ ਇਹ ਗ੍ਰੰਥ ਸੰਪੂਰਨ ਕੀਤਾ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਤੇ ਜਿਹੜਾ ਵੀ ਸ਼ਰਧਾ ਧਾਰਨ ਕਰਕੇ ਪੜ੍ਹੇਗਾ ਸੁਣੇਗਾ
0: ਪਾਵਨ ਚਰਿਤ ਪੰਥ ਗੁਰ ਵਰ ਕੇ
1: ਪਵਿੱਤਰ ਚਰਿਤ ਕੌਤਕ ਪੰਥ ਗੁਰੂ ਪੰਥ ਦੇ ਸ੍ਰੇਸ਼ਟ ਜੋ ਹਨ ਪੜ੍ਹ ਕੇ ਵਿਚਾਰ ਕੇ ਸੁਣ ਕੇ
0: ਕਰਨੀ ਲਖਿਆ ਪੰਥ ਕੀ ਸਾਰੀ
1: ਪੰਥ ਦੀ ਸਾਰੀ ਕਰਨੀ ਜਿੰਨੀ ਮਿਹਨਤ ਕੁਰਬਾਨੀਆਂ ਨੇ ਸਾਰੀ ਉਹ ਜਾਣ ਲਵੇਗਾ ਨੌਲੇਜ ਹੋ ਜਾਵੇਗੀ
0: ਜਿਉਂ ਕਰ ਰੱਖਿਆ ਧਰਮ ਅਧਾਰੀ
1: ਜਿਵੇਂ ਖਾਲਸਾ ਪੰਥ ਨੇ ਧਰਮ ਰੱਖਿਆ ਆਪਣਾ ਧਰਮ ਨਹੀਂ ਹਾਰਿਆ ਇੰਨੇ ਔਖੇ ਸਮੇਂ ਵਿੱਚ ਵੀ ਜੰਗਲਾਂ ਵਿੱਚ ਰਹਿ ਕੇ ਪਹਾੜਾਂ 'ਚ ਦਰਿਆਵਾਂ ਦੇ ਕਿਨਾਰਿਆਂ 'ਤੇ ਸ਼ਹੀਦੀਆਂ ਪਾ ਕੇ ਛੋਟੇ ਵੱਡੇ ਘੱਲੂਘਾਰੇ ਹੋਏ ਇੱਕ ਇੱਕ ਦਿਨ ਵਿੱਚ 30,000 ਸਿੱਖ ਸ਼ਹੀਦ ਹੋਇਆ ਬੱਚੇ ਬਜ਼ੁਰਗ ਬੀਬੀਆਂ ਸਭ ਕੁਝ ਲੁੱਟਿਆ ਪੁੱਟਿਆ ਗਿਆ ਪਰ ਧਰਮ ਨਹੀਂ ਹਾਰਿਆ ਆਪਣਾ ਧਰਮ ਕਾਇਮ ਰੱਖਿਆ ਸ੍ਰੀ ਸਾਹਿਬ ਦੇ ਬਲ ਨਾਲ ਅਤੇ ਜਿਉਂ ਕਰ ਰੱਖਿਓ ਧਰਮ ਉਹਦਾ ਜਿਵੇਂ ਸ੍ਰੇਸ਼ਟ ਧਰਮ ਰੱਖਿਆ ਕਹਿੰਦੇ ਹੁਣ ਖਤਮ ਕਰ ਦੇਣਗੇ ਸਿੱਖਾਂ ਨੂੰ ਪੰਥ ਹੁਣ ਕਿਵੇਂ ਖਤਮ ਹੋ ਜੂ ਇਹਨਾਂ ਸਾਰੀ ਦੁਨੀਆ 'ਚ ਫੈਲ ਗਿਆ ਵਾ ਖਤਮ ਤਾਂ ਉਦੋਂ ਨਹੀਂ ਉਦੋਂ ਦੋਵਾਂ ਨੇ ਨਾਕਾ ਲਾ ਲਿਆ ਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਇੱਕ ਜੱਟ ਸੀ ਜ਼ਿਮੀਂਦਾਰ ਦੂਜਾ ਮਜ਼੍ਹਬੀ ਸੀ ਜਿੱਥੇ ਦੋ ਰਲ ਜਾਣਗੇ ਤਾਂ ਸਿਰ ਤੂਫਾਨ ਲਿਆ ਦਿੰਦੇ ਆ ਦੋਵੇਂ ਰਲ ਜਾਣ ਜਿੱਥੇ ਸੋ ਦੋਵਾਂ ਨੇ ਉਸ ਵੇਲੇ ਨਾਕਾ ਲਾ ਲਿਆ ਸੀ ਇਸ ਤਰੀਕੇ ਨਾਲ ਉਦੋਂ ਨਹੀਂ ਖਤਮ ਹੋਇਆ ਜਦੋਂ ਗੱਲਾਂ ਕਰਦੇ ਸੀ ਮੁਗਲ ਵੀ ਹੁਣ ਤਾਂ ਦਿਸ ਹੁਣ ਕੋਈ ਦਿਸਦਾ ਹੀ ਨਹੀਂ ਉਹ ਘੁਸਰ ਮੁਸਰੀ ਹੋਈ ਸੀ ਨਾ ਉਹ ਦੂਜਾ ਕਹਿੰਦਾ ਵੀ ਸਿੰਘ ਲਾ ਦਿਓ ਤਾਂ ਸਿੰਘ ਨਹੀਂ ਹੋਏ ਸਿੰਘ ਲੁਕ ਹੀ ਨਹੀਂ ਸਕਦੇ ਸਿੰਘ ਖਤਮ ਕਰਤੇ ਸਿੰਘ ਤਾਂ ਲੁਕਦਾ ਹੀ ਨਹੀਂ ਹੁੰਦਾ ਦੂਜਾ ਤੁਰਕਾਂ ਦਾ ਜਾ ਰਿਹਾ ਸੀ ਜਿਹੜੇ ਕਹਿੰਦਾ ਬੜੀ ਵੱਡੀ ਤਰਕ ਆ ਇਹ ਤਾਂ ਸੋ ਗੱਲ ਤਾਂ ਠੀਕ ਹੈ ਇਹਨਾਂ ਨੇ ਫਿਰ ਕਾਹਦੇ ਵਾਸਤੇ ਲੁਕਣਾ ਦੱਸੀ ਹੈ ਇਹਨਾਂ ਨੂੰ ਵੀ ਇਹਨੇ ਮੁਕਾ ਦਿੱਤੇ ਆ ਕੋਈ ਇਹ ਤਾਂ ਠੀਕ ਨਹੀਂ ਉਸ ਵੇਲੇ ਫਿਰ ਸਾਧ ਸੰਗਤ ਜੀ ਇੰਨਾ ਜੋਸ਼ ਆਇਆ ਸੀ ਵੀ ਜਿਹੜਾ ਖਾਨ ਬਹਾਦਰ ਜਗਰੀਆ ਖਾਨ ਐਡਾ ਪਾਵਰਫੁੱਲ ਬੰਦਾ ਸੀ ਸੋ ਸਿੱਖਾਂ ਨੂੰ ਜੰਗਲਾਂ ਜਾਣਾ ਪਿਆ ਸੀ ਬੀਕਾਨੇਰ ਦੇ ਟਿੱਬਿਆਂ ਵਿੱਚ ਦਰਬਾਰ ਸਾਹਿਬ ਪਾਬੰਦੀਆਂ ਲੱਗੀਆਂ ਸੀ ਭਾਈ ਮਨੀ ਸਿੰਘ ਸ਼ਹੀਦ ਕਰ ਦਿੱਤੇ ਸੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥ ਚਿੜੀ ਨਹੀਂ ਫਰਕਦੀ ਸੀ ਐਡਾ ਪ੍ਰਤਾਪ ਸਿੰਘ ਚਿੱਠੀ ਲਿਖੀ ਭਾਬੀ ਲੈ ਕੇ ਉਹਨੂੰ ਭਰਜਾਈ ਬਣਾ ਕੇ ਚਿੱਠੀ ਇਹਨਾਂ ਜੋਸ਼ ਆਇਆ ਵੀ ਜਾ ਕੇ ਕਹਿ ਦੀ ਭਾਬੀ ਖਾਨੋ ਨੂੰ ਉਹ ਕਹਿੰਦਾ ਹੈ ਸਿੰਘ ਬੋਤਾ ਅਖੀਰਲੇ ਉਹਦੇ ਅਲਫਾਜ ਸੀ ਤੁਰਕ ਨੂੰ ਹੀ ਫੜਾਈ ਸੀ ਨਾਕਾ ਲਾਇਆ ਵਾ ਅਸੀਂ ਨੰਗਣ ਸਿੰਘਾਂ ਦਾ ਰਾਜ ਹੈ ਇੱਥੇ ਨੂਰਦੀਨ ਦੀ ਸਰਾਂ 'ਚ ਸੋ ਐਸੀਆਂ ਕੁਰਬਾਨੀਆਂ ਜਿਨ੍ਹਾਂ ਸ਼ਹੀਦੀਆਂ ਪਾ ਲਈਆਂ ਪਿੱਠਾਂ ਨਾਲ ਪਿੱਠ ਜੋੜ ਕੇ ਅਤੇ ਟੰਬੇ ਵੱਢ ਕੇ ਅਤੇ 100-150 ਨੂੰ ਪਾਰ ਬੁਲਾਇਆ ਸੀ ਲਲਕਾਰ ਕੇ ਧਰਮ ਰੱਖਿਆ ਧਰਮ ਨਹੀਂ ਇਹ ਨਹੀਂ ਸਾਬਤ ਹੁੰਦਾ ਤਾਂ ਵੀ ਸਿੱਖ ਮੁਕਾ ਦੂ ਕੋਈ ਸਿੱਖਾਂ ਸਿੱਖ ਮੁੱਕ ਜਾਣਗੇ ਜਿਹਨਾਂ ਨੇ ਜਿਉਂ ਕਰ ਰੱਖਿਓ ਧਰਮ ਉਦਾਰੀ ਇਹ ਸਾਰੀਆਂ ਸਾਖੀਆਂ ਨਾ ਬਿਆਨ ਕੀਤੀਆਂ ਆਪਾਂ ਸਾਰਾ ਬਿਆਨ ਕੀਤਾ ਇਤਿਹਾਸ ਜਿਵੇਂ ਧਰਮ ਰੱਖਿਆ ਆਪਣਾ ਬਹੁਤ ਵੱਡਾ ਇਉਂ ਸਾਧ ਸੰਗਤ ਜੀ ਇਹ ਇੱਥੇ ਸਮੇਂ ਦੀ ਸਮਾਪਤੀ ਹੈ ਥੋੜ੍ਹਾ ਜਿਹਾ ਬਾਕੀ ਰੱਖਿਆ ਕੱਲ੍ਹ ਨੂੰ ਇਹਦੀ ਅਰਦਾਸ ਕਰਾਂਗੇ ਅਤੇ ਦੂਜਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਹਦੀ ਪ੍ਰਾਰੰਭਤਾ ਦੀ ਆਪਾਂ ਅਰਦਾਸ ਕਰਾਂਗੇ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਹਾਜ਼ਰੀਆਂ ਪਰ ਵੱਧ ਤੋਂ ਵੱਧ ਸੰਗਤ ਆਪਾਂ ਅਰਦਾਸ ਕਰਨੀ ਸਤਿਗੁਰਾਂ ਦੇ ਚਰਨਾਂ ਵਿੱਚ ਕੱਲ੍ਹ ਨੂੰ ਇਹ ਪੋਥੀ ਇਤਿਹਾਸ ਸੰਪੂਰਨ ਹੋਵੇਗਾ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੌਤਕ ਆਗਮਨ ਤੋਂ ਲੈ ਕੇ ਉਹਨਾਂ ਦੇ ਉਹ ਇਤਿਹਾਸ ਆਪਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪ੍ਰਾਰੰਭ ਕਰਾਂਗੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਹੁਕਮਨਾਮਾ ਲੈ ਕੇ ਥੋੜ੍ਹਾ ਜਿਹਾ ਇਹ ਫਿਰ ਦੋ ਪੌੜੀਆਂ ਆਪਾਂ ਇੱਥੇ ਛੱਡਣ ਲੱਗੇ ਹਾਂ ਇਸ ਕਰਕੇ ਮਹਾਨ ਘਾਲਣਾ ਗਿਆਨੀ ਗਿਆਨ ਸਿੰਘ ਜੀ ਹੁਣਾਂ ਦੀ ਬਹੁਤ ਵੱਡੀ ਸੋ ਮਹਾਰਾਜ ਕਿਰਪਾ ਕਰਨ ਇਹੋ ਜਿਹੇ ਕਵੀ ਜਨ ਮਹਾਂਪੁਰਖੇ ਰੂਹਾਂ ਆਉਂਦੀਆਂ ਨੇ ਅੰਸ ਬੰਸ਼ ਜਿਵੇਂ ਇਹਨਾਂ ਨੇ ਦੱਸਿਆ ਭਾਈ ਮਨੀ ਸਿੰਘ ਸਾਹਿਬ ਜੀ ਦੇ ਛੋਟੇ ਭਰਾ ਭਾਈ ਨਗਾਇਆ ਸਿੰਘ ਜੀ ਦੇ ਪੜੋਤਰੇ ਨੇ ਦੂਜਾ ਜਿਹੜਾ ਲਿਖਿਆ ਗਿਆਨੀ ਰਤਨ ਸਿੰਘ ਜੀ ਭੰਗੂ ਨੇ ਉਹ ਭਾਈ ਮਹਿਤਾਬ ਸਿੰਘ ਦੇ ਪੋਤਰੇ ਨੇ ਮੀਰਾਂ ਕੋਟੀਏ ਦੇ, ਇਹ ਵੰਸ ਵੰਸ਼ ਵਿੱਚ ਇਹ ਰੂਹਾਂ ਆਉਂਦੀਆਂ ਨੇ, ਫਿਰ ਆਪ ਜਿੱਥੇ ਸ਼ਹੀਦੀਆਂ ਹੁੰਦੀਆਂ ਕੁਰਬਾਨੀਆਂ ਉੱਥੇ ਆਪ ਇਤਿਹਾਸ ਸਿਰਜਦੀਆਂ ਨੇ। ਇਉਂ ਗੁਰੂ ਦੀ ਹਜ਼ੂਰੀ ਵਿੱਚ ਜਸ ਗੁਰੂ ਪੰਥ ਦਾ ਗੁਰੂ ਦੀ ਵਡਿਆਈ ਹੁੰਦੀ ਰਹੇ। ਹੁਣ ਇਸ ਤੋਂ ਬਾਅਦ ਕੋਈ ਅਜੇ ਨਹੀਂ ਜੇ ਆਇਆ ਜਿਹੜਾ ਹੁਣ ਦਾ ਇਤਿਹਾਸ, ਉਸ ਤੋਂ ਬਾਅਦ ਦਾ 1890 ਤੋਂ ਲੈ ਕੇ ਕਿੰਨੀਆਂ ਕੁਰਬਾਨੀਆਂ ਪੰਜਾਬ ਵਿੱਚ ਹੋਈਆਂ ਨੇ, ਕਿਵੇਂ ਮੋਰਚੇ ਲੱਗੇ ਨਨਕਾਣਾ ਸਾਹਿਬ ਦੇ ਹੋਰ। ਸੋ ਇਹ ਸਾਰਾ ਛੰਦਾਬੰਦੀ ਵਿੱਚ ਇਸ ਤਰ੍ਹਾਂ ਜਿਹਦੀ ਕਥਾ ਹੋਵੇ, ਅਜੇ ਤੱਕ ਰੂਹ ਨਹੀਂ ਜੇ ਕੋਈ ਆਈ। ਸਤਿਗੁਰੂ ਕਿਰਪਾ ਕਰਨਗੇ ਗਰੀਬ ਨਿਵਾਜ, ਪਤਾ ਨਹੀਂ ਅਜੇ ਹੋਰ ਕੀ ਹੋਣਾ, ਕੁਰਬਾਨੀਆਂ, ਖਾਲਸਾ ਰਾਜ ਪੈਦਾ ਹੋਣਾ, ਉਸ ਤੋਂ ਬਾਅਦ ਹੀ ਆਊਗੀ ਰੂਹ, ਸਾਰਾ ਲਿਖੂਗੀ। ਸੋ ਇਹ ਸਤਿਗੁਰੂ ਜਾਣਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ। ਤੋ ਇਹ ਮਹਾਨ ਰੂਹਾਂ ਨੇ, ਯਾਨੀ ਗਿਆਨ ਸਿੰਘ ਜੀ, ਕਵੀ ਚੂੜਾਮਨ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਜਿਹਨਾਂ ਇਤਿਹਾਸ ਲਿਖਿਆ, ਜੋ ਪੰਥ ਵਿੱਚ ਪ੍ਰਮਾਣਨੀਕ ਹੈ, ਜਿਹਦੀ ਕਥਾ ਹੁੰਦੀ ਸਾਰੇ ਇਤਿਹਾਸ ਸਥਾਨਾਂ 'ਤੇ। ਇੱਥੇ ਸਮਾਪਤੀ ਵਿਚਾਰ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰ। ਸੱਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾ ਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਇਹ ਛੁੱਟ ਹੈ ਨਿਕਟ ਨ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹੇਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆਂ ਨਾ ਦੇਖੈ ਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਕਰੇ ਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਦੇਹ ਆਵਾਨਾ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾ

ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਮਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾਨ ਤੇਰੀ ਆਰਤੀ ਅਨਹਸਾ ਸਬਦ ਵਾਜਨ ਤੇਰੀ ਰਹਾਉ ਸਹਿਸਨ ਨਨ ਨੈਨ ਹਹ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ ਹੋਏ ਜਾਤ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ

ਹੈ ਜੋ ਜੋ ਚਲ ਹੈ ਚੁੱਭਾ ਦੁੱਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਪਰਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ ਔਧ ਘਟ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ,

ਸੋਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਉਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮਾਂਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮਾਂਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਬ।

ਬਹੁੜ ਨ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਰ ਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਈ ਤਾਂ ਕਿਉਂ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮ ਬਖਸੀ ਸੋ ਇੱਕ ਹੁਕਮ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਲਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮੀ ਚਾਰ ਗਾਵੈ ਕੋ ਸਾਜ ਕਰੀ ਤਨਖੇ ਹੀ ਗਾਵੈ ਕੋ ਜੀ ਲੈ ਫਿਰਦੇ ਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥ ਨ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿ ਸਾਚ ਨਾਹੀ ਭਾਖੇ ਆ ਭਾਉ ਭਾ ਰੱਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੋ ਫਿਰ ਕੇ ਅੱਗੇ ਰੱਖੀ ਹੈ ਜੇ ਦਿਸੈ ਦਰਬਾਰ ਮਾਹ ਕੇ ਬੋਲਣ ਬੋਲੀਐ ਜਿਸੋ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਬਾਰ ਨਾਨਕੀ ਵਹਿ ਜਾਣੀਐ ਸਭ ਆਪੇ ਸੁੱਚੇ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਯਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇ ਤੀਸਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਯਾਰ ਜਾ ਹੋਰ ਦਸੋੜੇ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾ ਵਿਖਾਇ ਕੈ ਜਸ ਕੀਰਤ ਜਗ ਲੈ ਜੇ ਤਿਸਨਤ ਨਾ ਵਿਤਾ ਵਾਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣ ਤੇ ਅਗੁਣ ਦੇ ਤੇ ਹਾਂ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਅੱਠ ਸੱਠ ਕਾਸ਼ ਨਾਨ ਸੁਣਿਆ ਪਰ ਪਾਵਿਸ਼ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਇ ਮਨ ਬੁੱਧ ਮੰਨੈ ਸਕਲ ਭਵਨ ਕੀ ਸੁਧ ਮੰਨੈ ਮੋਹਿ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕਨ ਪਾਏ ਮੰਨੈ ਪਤਸੰਗ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰਾ ਸਾਧ ਹਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਨਿਰਗਹਿ ਮਾਨ
पंचे सोह दर्रा जान पंचा का गुर एक त्यान जी को कह करा विचार करते का करना ना ही सुमार ताउल धर्म दया का पूता संतोख था पर क्या जिन सूतो जी को बुझा हो वस चार तब लय पर किता पार धरती होर पर होर तस्ती पार तला कमजोर जी जात रंगा के नाम सब ना लिखे अबड़ी कलावे लिखा लिख जाना कोई लिखा लिखा किता होए किता तार सवाले रूप के ती दात जाना कौन को तो किता पसाव को कुआउ तस्ते हो लख दरियाओ कुदरत कौन कहा विचार वारिया न जावा एक बार जो तुद पावे साई पलिकार दूसरा सलामत निरंकार असंख जाप असंख भाव असंख पूजा असंख तपताओ असंख ग्रंथ मुख वेद पाठ असंख योग मन राह दास संख भगत गुण ज्ञान विचार असंख सती असंख दातार असंख सूर मोह पक्षा असंख मोल विलायतार कुदरत कौन कहा विचार वारिया न जावा एक बार जो तुद भावे साई भलीकार तुसदा सलामत निरंकार असंख मूर्ख अंधकोर असंख चोर हराम कोर असंख अमर कर जाह जो असंख गड़बड़ हत्या कमाह असंख पापी पाप कर जाह असंख कूड़े अर कूड़े प्राय असंख मलेश मल पाखा असंख नंदक सिर करह पार नानक नीच कह विचार वारिया न जावा एक बार जो तुद भावे साई भलीकार तुसदा सलामत निरंकार असंख नाव असंख थाव अगम अगम संख लो संख हसर पार होए अखरी नाम अखरी सालाह अखरी ज्ञान गीत गुण गाह अखरी लिखण बोलण बाड़ वखरा सृष्टि योग बखाड़ जिन एह लिखे तिस रणाहि जे फरमाहि तिप तिप पाहि जीता कीता तीता नाव मिलावे नाहि को थाव कुदरत कवल कहा विचार वारे न जावा एक बार जो तुद भावे साई भलीकार तुसदा सलामत निरंकार भरिए हाथ पैर तन देह पानी धोता उत्तर सोखे हेमत पलीती कपड़ होए दे सा बूण लिया ओह धोए ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਗੋ ਹੋ ਜਾਵੋ ਤੀਰਥ ਤਪ ਦਇਆ ਦਰਦਾਨ ਜੇ ਕੋ ਭਾਵੈ ਤਿਲਕਾ ਬਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਕਰ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਈ ਪੰਡਤੀ ਜੀ ਹੁਆ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅਜੇ ਲਿਖਣ ਲਈ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰਤਵਾ ਹੁਣਾ ਕੋਈ ਜਾ ਕਰਤਾ ਸੱਟੀ ਕੋ ਸਾਜੀ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵਰ ਨਿਕ ਵਜਾਣਾ ਕਿਵ ਕਰੇ ਅੱਖਾ ਕਿਵਸਾ ਲਾਹੀ ਕਿਉਂ ਵਰਨ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਹੈ ਨਾਨਕ ਜੇ ਕੋ ਆਪੋ ਜਾਣਾ ਆਗਾ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਹ ਸੋ ਠਾਰਾ ਹੈ ਕਹਿਣਕ ਤੇ ਬਾਸ ਨੂੰ ਇੱਕ ਧਾਤ ਲੇਖਾ ਹੋ ਤਾਂ ਲਿਖੀ ਹੈ ਲੇਖਾ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਾ ਲਾਹੀ ਸਾ ਲਾਹੇ ਇਤੀ ਸੋਤ ਨ ਪਾਈ ਆ ਨਦੀ ਆ ਅਤੈ ਵਾਹਾ ਪਵ ਹੈ ਸਮੁੰਦ ਨਾ ਜਾਣੀਆ ਹੈ ਸਮੰਦ ਸਾਹਿਬ ਸੁਲਤਾਨ ਗ੍ਰਹਿ ਸਿੱਤੀ ਮਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਰੈ

अंत में जापै पारावार अंत काल की ती बिलाही ताकि अंत न पाए जाहे एहो अंत न जाना कोई बहुत कही है बहुत है वड्डा सा ऊंचा था ऊंचे ऊपर ऊंचा नाव एवड़ ऊंचा होवे कोई तू सोचे को जाना सोए जेवड़े आप जाना आप आप नानक नदरी करमी दातो बहुत कर्म लिखिया नाव जाए वड्डा दाता त्रिनत माए किते मंगह जोद अपार किते अगणत नहीं विचार किते खत टह वे कार किते लै लै मुकर पाही किते मूर्खा ही खाहे किते दुख भोग सद मार एह बेदा तेरी दाता बन खलासी पाड़े हो राख न सके कोई जी को खाए को अखन पाए ओ जाने जीती है मोह खाए ओ हो जाने जीती है मोह खाए आपे जाने आपे दे अख से पह के जिसन बख्से सिपत सला नानक पातशाह ही पातशाह हो मलगुण मलवा पारी मल भंडार मल आवह मल्ला जाहि मल पाए मल्ला समाहि मल धर मल दीबाण मल तल मल प्रवाण मल बख्शीस मल निशान मल कर मल फरमान मलो मले अख्या न जाय आख अक्रह लिवलाय आख वेद पाठ पुराण आख पड़े कर विखियाण आख ब्रह्मे आख इंदो आख गोपीता गोविंद आख ईश्वर आख सिद्ध आख किते किते बुद्ध आख दान आख देव आख सुर नर मंडन सेव किते आख अख नाही किते कह कह उठल जाहे ते किते होर करहे ताय अख कह के जेवड़ भावे तेवड़ होय नानक जाना साचा सोए जे को अख बोल बिगाड़ू ता लिखे है सिर गवारा गवारू सो दर किहा उसो कर किहा जित बसर समाले वाजी नाद अनेका संखा किते बाबन हाय किते राग परी सेव कहीन किते गावन हारी गावे है तुहनो पावन पानी बैसन तर गावे राजा धर्म दवारी गावे है चित गुप्त लिख जाण लिख लिख धर्म विचारे गावे है ईश्वर ब्रह्मा देवी सोहन सदा सवारी गावे है अंदास बैठे देवते आदर नाली गावे सिद्ध समाधि अंदर गावन साध विचारे गावन जति सती संतोखी गावे वीर करारी गावन पंडित पड़र रखी सर जुग जुग वेदा नाले गावे मोहनी अमन मोहन सुरगा मच पियाले गावन रत्न पाए तेरे अड़सठ तीर्थ नाले गावे जोध महामल सूरा गावे खान उचारे गावे खंड मंडल वर भंडा ककर रखे तारे सही तुदनो गावे जोत पावन लती तेरे भगत रसाले ਹੋਰ ਕੀਤੇ ਗਾਮ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਜਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵਿਖਾ ਕੀਤਾ ਆਪਣਾ ਦੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰਹੇ ਬੇਭੂਤੈ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਦਿੰਦਾ ਪ੍ਰਤੀਤ ਆਈ ਪੰਥੀ ਸਬਦ ਜਮਾਤੀ ਮਨ ਜੀਤਾ ਜਾਗਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪਨਾਥ ਨਾਥੀ ਸਭ ਜਾਕੀ ਰਿਦ ਸਿਦਗਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਇੱਕਾ ਮਾਈ ਜੁਗ ਵੇ ਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਬ ਤਿਸ ਭਾਵੈ ਤਿਵੈ ਚਲਾਵੈ ਜਿਬ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦ ਨ ਆਵੈ ਬਹੁਤਾ ਇਹੋ ਵਿਡਾੜੋ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਸਲ ਲੋਇ ਭੰਡਾਰੋ ਜੋ ਕਿਚ ਪਾਇਆ ਸੋ ਇੱਕ ਬਾਰੂ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇਸ ਤਰ੍ਹਾਂ ਪਤ ਪੜੀਆ ਵਿਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁਪਹਿ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਰ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਕਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤ
ਧਰਤੀ ਰੁੱਤੀ ਥਿੱਤੀ ਬਾੜ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇ ਕਾਨਮ ਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਚ ਪਰਵਾਰ ਨਗਰੀ ਕਰਮ ਪਵੈ ਨਿਸਾਨ ਕਟ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੀਤੀ ਪਾਵਨ ਪਾਣੀ ਵੈਸੰਤਰ ਕੀਤੀ ਕਾਲ ਮਹੇਸ਼ ਕੀਤੀ ਬਰਮੇ ਘਾੜਤ ਘੜੀਆ ਹੈ ਰੂਪੰਤੇ ਵੇਸ ਕੀਤੀ ਹੈ ਕਰਮ ਭੂਮੀ ਮੇਰ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਅਖਾਣੀ ਕੀਤੇ ਅਬਾਣੀ ਕੀਤੇ ਪਾਤ ਨੜਿੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚਾਰਿਤ ਤੈ ਰਾਧ ਵਿਨੋਦ ਕੋੜ ਆਨੰਦ ਸਰਬ ਖੰਡ ਕੀ ਬਾਣੀ ਰੂਪ ਤੈ ਕਾਲਤ ਘੜੀਆ ਬਹੁਤ ਅਨੂਪ ਤਾਂ ਕਿਵੇਂ ਗੱਲਾਂ ਕਥੀਆਂ ਨਾ ਜਾਹੇ ਜੀ ਕੂ ਕਹਿ ਪਿੱਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਤੈ ਘੜੀਆ ਸਰਸ ਦਾ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਦਿੱਤਾ ਜੋਧ ਮਹਾਂ ਬਲਸੂਰ ਤਿਨ ਮਹਾਂ ਅਮਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕਾ ਰਾਮ ਸਹਿ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਕਰਹਿ ਨਾ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੀ ਖਰ ਨਦ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਇਤਾ ਅੰਤ ਨਾ ਅੰਤ ਤਿੱਥੇ ਲੋ ਅਲੋ ਆਕਾਰੂ ਜਿਵ ਜੀ ਹੁਕਮ ਤਵੈਤ ਵਿਕਾਰੂ ਵਿਖਾ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਉਸਾਰ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਥਿਆਰ ਭਾਉ ਕਲਾ ਗੁਣ ਤਵਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਜ ਦੁਦਾਈ ਦਾਇਆ ਖੇਲਾ ਸਕ ਜਗਤ ਚੰਗੀਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਲਹਿਨ ਜਿਹ ਰੂਪ ਰੰਗ ਭੇ ਕੋ ਕਹਿਣ ਸਕਤ ਕਿਹ ਚਲ ਮੂਰਤਿ ਅਰ ਭਉ ਪ੍ਰਕਾਸ਼ ਮਤੋਜ ਕਹਿਜੈ ਕੋਟਿੰਦਰ ਦਰਾਣ ਸਾਹਿਸਾ ਹਣ ਗਣਜੈ ਤ੍ਰਿਭਉ ਮਹਿ ਸੁਰਨ ਅਰ ਅਸੁਰਨ ਏਤ ਨੇਤ ਬਾਣ ਤ੍ਰਿਣ ਕਹਿ ਤੂ ਤਵ ਸਰਬ ਨਾਮ ਕਥੈ ਕਾਮਨ ਕਰਮ ਨਾ ਬਰਣ ਸਮਤ ਪੁਜਹੂੰ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤ ਗੁਰੂਪੇ ਨਮਸਤ ਗੁਰੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਇ ਨਮਸਤ ਜਾਇ ਨਮਸਤ ਗੰਜੇ ਨਮਸਤ ਭੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਤਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਬਾਹੀ ਨਮਸਤ ਟਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਭੰਜੇ ਨਮਸਤ ਦਾਰੇ ਨਮਸਤ ਪਾਰੇ ਨਮਸਤ ਸੁਕਾਰ ਨਮਸਤ ਨਿਕਾਇ ਨਮਸਤ ਭੂਤੇ ਨਮਸਤ ਦੂਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸ਼ੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ

ਰੂਪੇ ਨਮ ਸਿਰਫ ਖਾਪੇ ਨਮ ਸਿਰਫ ਥਾਪੇ ਨਮ ਸਿਰਫ ਕਾਲੇ ਨਮ ਸਿਰਫ ਪਾਲੇ ਨਮਸਤ ਦੇਵੈ ਨਮਸਤ ਨਪੇ ਵੈ ਨਮਸਤ ਜਨਮੇ ਨਮਸਤ ਸੁਭਨਮੇ ਨਮੋ ਸਿਰਵ ਗਾਉਣੇ ਨਮ ਸਿਰ ਭਾਉਣੇ ਨਮੋ ਸਿਰਵ ਰੰਗੇ ਨਮ ਸਿਰ ਭੰਗੇ ਨਮੋ ਕਾਲ ਕਾਲੇ ਨਮਸਤ ਸਿਆਲੇ ਨਮਸਤ ਮਰਣੇ ਨਮਸਤ ਮਰਣੇ ਨਮਸਤ ਦ੍ਰਾਰਨ ਨਮਸਤ ਕਰਤਾਰਨ ਨਮੋ ਸਿਰਵ ਧੰਦੇ ਨਮੋਸਤ ਬੰਦੇ ਨਮਸਤ ਸਾਕੇ ਨਮਸਤ ਨਿਰਭਾਕੇ ਨਮਸਤ ਨਰਹੀਮੇ ਨਮਸਤ ਕਰੀਮੇ ਨਮਸਤ ਨਰਮਤੇ ਨਮਸਤ ਮਹੰਤੇ ਨਮਸਤ ਸਰਾਗੇ ਨਮਸਤ ਸੁਹਾਗੇ ਨਮੋ ਸਰਵ ਸੌਖਮ ਨਮੋ ਸਰਵ ਪੌਖਮ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤੀ ਛੰਦ ਉਤਾ ਪ੍ਰਸਾਦ ਰੂਪ ਹੈ ਰੂਪ ਹੈ ਜੂ ਹੈ ਭੂ ਹੈ ਲੇਖਾ ਭੀਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਭੀਤਾ ਤਰਮਾਨ ਹੈ ਨਦਾਨ ਹੈ ਤ੍ਰਿਵਰ ਗਿਆ ਸਰ ਗਿਆ ਨੀਲ ਹੈ ਨਾ ਦੇ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਹੈ ਭੂਤਿਆ ਭਰਨ ਹੈ ਗੰਜ ਹੈ ਭੰਜ ਹੈ ਝੂਜਿਆ ਝਾਂਜਿਆ ਮੀਕਾ ਪੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕਾ ਨਿਰਸਰੀਕਾ ਨਿਰਲੰਭ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭਜਨ ਪ੍ਰਿਆਤ ਛੰਦ ਹੈ ਨਮੋ ਸਰ ਮਨ ਸਮਸਤ ਨਿਧਾਨੇ ਨਮੋ ਦੇਵ ਦੇਵੇ ਪੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਿਰ ਪਾਲੇ ਨਮੋ ਸਿਰ ਪਗਾਉਣੇ ਨਮੋ ਸਿਰ ਭਾਉਣੇ ਅਰੰਗੀ ਅਨਾਥਨ ਸੰਗੀ ਪਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਤ ਬਾਦੇ ਰੰਗੀ ਅਨਾਮ ਸਮਸਤੀ ਸਰੂਪੇ ਭੰਗੀ ਪਮਾਤੀ ਸਮਸਤੀ ਭੂਤੇ ਕਲੰਕ ਕਲੰਕ ਬਿਰਾਣੀ ਕਲੰਕੀ ਸਰੂਪੇ ਨਮੋ ਰਾਗ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਗ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੁਕਮਾਤਾ ਭੇਖੀ ਭਰਮੀ ਭੋਗੇ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਬਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਭੰਗ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਆਦੋ ਉਰਦ ਅਰਦੰਗ ਅਗੰਗ ਉਗਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰਸਪਾਲੰਗ ਸਦਾ ਸਰਬਦਾ ਸਦਾ ਤਦਿਆਲੰਗ ਛੇਦੀ ਭੇਦੀ ਅਨਾਮੰ ਕਾਮ ਸਮਸਤ ਉਪਰਾਧੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦਿਸ ਹੈ ਭੇਸ ਹੈ ਭਜਨ ਪ੍ਰਿਆ ਛੰਦ ਅਗਾਧੇ ਅਬਾਤੇ ਅਨੰਦੀ ਸਰੂਪੇ ਨਵਸਰਮਾਨੇ ਸਮਸਤ ਨਿਧਾਨੇ ਨਮਸਤ ਵੰਗ ਨਿਰਨਾਥੇ ਨਮਸਤ ਵੰਗ ਪਰਮਾਥੇ ਨਮਸਤ ਵੰਗ ਅਗੰਜੇ ਨਮਸਤ ਵੰਗ ਭੰਜੇ ਨਮਸਤ ਕਾਲੇ ਨਮਸਤ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹਿ ਨਮੋ ਮਾਹ ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੁਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਬਜੀਤੰਗ ਨਮੋ ਸਰਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਕ੍ਰਿਸ਼ੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵ ਨਮੋ ਵੀ ਬੀਜੇ ਅਖਿਜੇ ਭਿਜੇ ਸਮਸ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾ ਰਿੰਦ ਸਿਦਖ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਯੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੀ ਸਰਬੰਗ ਤ੍ਰਾਣੀ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵ ਸਰਬੰਗ ਭੇਵ ਸਰਬੰਗ ਕਾਲੀ ਸਰਬੰਗ ਪਾਲੇ ਰੂਆਲ ਛੰਦ ਤਾ ਪ੍ਰਸਾਦ ਆਦੂ ਰੂਪਾਲਾਤਮੁਰ ਜੋਨ ਪੁਰਖ ਪਾਰੂ ਸਰਮਾਨ ਤਰਮਾਨ ਦੇ ਭੇਵਾਦ ਉਦਾਰੂ ਸਰਪਾਲਕ ਸਰਬਕਾਲਕ ਸਰਬ ਕੋਪਨ ਕਾਲੂ ਜਤਰ ਤਤਰ ਬਿਰਾਜੀ ਅਬਦੂਤਰ ਵਿਸਾਲ

ਲਾਗੂ ਜਤਰ ਤਤਰ ਦਿਸਾ ਵਿਸਾ ਹੋਇ ਫੈਲੂ ਅਰੜਾਗੂ ਨਾਮ ਕਾਮ ਵਿਹੀਨ ਪੇਖ ਧਾਮ ਨਹਿ ਜਾਏ ਸਰਮਾਨ ਸਰਬੱਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਰਨ ਰੂਪ ਅਨੇਕੋ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕੋ ਦੇ ਭੇਵ ਨਾ ਜਾਣੀ ਜਿਹ ਬੇਦ ਔਰ ਕੁਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨੂ ਪੁਰਤੀ ਨੂੰ ਲੋਕ

अनाद मूर्त आपे सब दि था परम रूप प्रणीत मूर्त पूर्ण प्रख पारु सर्व सचो सुजम पवगण भजन हारु काल हीन कलंक संयुक्त अकाल पुरख देसो धर्म धाम सुपरम धर्म धाम सुपरम रहत भूता लख पेसो अंग रंग नरंग जाक जात पात ना नामो गर्भ गंजन दुष्ट भजन मुक्त दायका मो आप रूप अमीक अनुस्तुति प्रख अवधूत है गर्भ गंजन सरपंजन आदि रूप सूत अंग हीन उपांगनात्मिक पुरख पारु सर्व लायक सर्व काग सर्व को प्रत पारु सर्व गंता सर्व हंता सर्व त्यान पेक सर्व शासन जान यह रूप अरडेक परम वेद पुराण जप नित भक्त नितो कोट सिमरत दासा सरल आवई बहुत चितो मत पार छंद ता प्रसाद गुण गण उदार महिमा पर आसन भंग उपमाना गण भव प्रकाश निश्चिरनाश आदन बाहु साहु साहु राजन राजू भाणन भाण देवण देवमा महान इंद्र इंद्र बालन बाल रंकर कालन काल अन्न भूत अंग आबा भंग गत मित बारू गुण गण उदारू मन गुण प्रणाम भैने काम आत्मदत्त प्रचंड मित गत अखंड अलसा कर्म अदृश्य धर्म सर्वा प्रणाड अंडन बाढ़ चाचरी छंद प्रसाद गोबिंदे मकंदे उदारी पारे हरिओं करी नामे कामे भुजंग प्रयात छंद चतुर चक्र करता चतुर चक्र हरता चतुर चक्र दानी चतुर चक्र जानी चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र बाने चतर चक्र दाने चाचरी छंद न सत्र न मित्र न परम न पित्र न कर्म न काय जन्म गजाय न चित्र न मित्र परय पवित्र प्रतिसा अदिसा दृशा कसाई भगवती छंद ता प्रसाद कसते के अछिज दिसै के अपिज पिसै के अगंज करमै के अपंज परमै के अपिज लोकै के अदत सोकै के अवधूत वर्णै के विभूत करणै के राज कपं के राजन प्रभा है के त्रभं तुजै के शोक वर्णै के सर्वा वर्णै के जगतं कृतियै के छत्रं छत्रियै के ब्रह्मं स्वरूपै के अल्पहनुपै के आद देवै के आप उपेवै के चतुरंग विहीनै के एकाधीनै के रोजी रजा करहिं मारे हक पाक व्यामि के गैबल गैबे के अफल गुना है के साहन साह के कारण कुलिंद है के रोजी जिहंद है के राज करीम है के कर्म करीम है के सर्वं कली है के सर्वं दली है के सर्वत्र माने के सर्वत्र दाने के सर्वत्र गौने के सर्वत्र पौने के सर्वत्र दिसै के सर्वत्र पिसै के सर्वत्र राजा के सर्वत्र साजै के सर्वत्र दीनाई के सर्वत्र लीना के सर्वत्र जाहु के सर्वत्र पाहु के सर्वत्र देसा के सर्वत्र पेशा के सर्वत्र काल के सर्वत्र पाल के सर्वत्र अंता के सर्वत्र गंता के सर्वत्र पेखी के सर्वत्र पेखी के सर्वत्र काज के सर्वत्र राजा के सर्वत्र सुख है के सर्वत्र पुख है के सर्वत्र त्राण के सर्वत्र प्राण के सर्वत्र दिशा के सर्वत्र भिषा के सर्वत्र माने सदारण प्रधान के सर्वत्र जापे के सर्वत्र थापे के सर्वत्र पाले के सर्वत्र माना के सर्वत्र इंद्र के सर्वत्र चंद्र के सर्वं कलीम के परम अफीम के आकल अलाम के साहब कलाम के उस नजू है तमाम रजुआ में सुसलाम सलीकत दाम गरीमस्त कस्ता गरीब पस्ता बिलामिल मकान जिम रजमाना तम जो तमाम रुजल मदान हरिफल जिम हरिफल अजीम जाक जकीना ने कुल तरंग है भेद है भंग है अजी जो नवाज है गणिमुर कराज है निरुक्त स्वरूप है त्रिमुख ते विभूत है परभुगत प्रभ है सुजुगत सुदा है सदैव स्वरूप है भेदी रूप है समस्त पराज है सदा सब साज है समस्त सलाम है सदैव काम है निर्वात रूप है गाद रूप है ओंग आद रूप है नास रूप है अनंगी अनामी त्रिभंगी त्रिकामी त्रिभुगत त्रिभंगी त्रिकामे त्रिभागी त्रिभादे गंजे गादे सुभंग सर्भागे सुसर्भा अनुरागे त्रिभुगत स्वरूप है छेज है चूत है कि नरक प्रणास है
ਪ੍ਰਿਥਵੀ ਉਪਰਵਾਸੈ ਨਿਰੁਕਤ ਪ੍ਰਭ ਸਦੈਵੰ ਸਦਾਹਿ ਵਿਭੁਕਤ ਸਰੂਪੈ ਪ੍ਰਯੁਕਤ ਅਨੂਪੈ ਨਿਰੁਕਤ ਸਦਾਹਿ ਵਿਭੁਕਤ ਪ੍ਰਭ ਅਨੁਕਤ ਸਰੂਪੈ ਪ੍ਰਯੁਕਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦਿ ਜਗਾਦਿਆ ਜੈ ਹੈ ਬਹਿ ਹੈ ਭੂਤਿਆ ਤੂਤਿਆ ਨਾਸਿਆ ਦਾਸਿਆ ਧੰਦ ਹੈ ਬੰਦ ਹੈ ਭਗਤ ਹੈ ਬਿਰਕਤ ਹੈ ਅਨਾਸ ਪ੍ਰਕਾਸ਼ਨ ਚਿੰਤਨ ਸੰਤੈ ਲਿਖੈ ਦਿਖੈ ਲਿਖੈ ਭੀਖੈ ਢਹੈ ਕਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਤੈ ਪ੍ਰਸਾਰ ਸਰਬੰ ਹੰਤਾ ਸਰਬੰ ਗੰਤਾ ਊ ਸਰਬੰ ਖਿਆਤਾ ਸਰਬੰ ਗਿਆਤਾ ਊ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬੰ ਧਰਮ ਸਰਬੰ ਯੁਕਤਾ ਸਰਬੰ ਮੁਕਤਾ ਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸਿ ਸਦੈਵੰ ਪ੍ਰਕਾਸ਼ੇ ਅਨੰਗੰ ਸੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੀ ਅਗਾਦ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰਾਂ ਨ ਪੁੱਤਰਾਂ ਨ ਸੁੱਤਰਾਂ ਨ ਮਿੱਤਰਾਂ ਨ ਤਾਤਨ ਮਾਤਨ ਜਾਤਨ ਪਾਤਨ ਸਾਤਨ ਤਰੀਕਾ ਮਿੱਤੋ ਮੀ ਕੈ ਸਦੈਵ ਪ੍ਰਭ ਅਜਾਹੇ ਅਜਾਹੇ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰਾ ਕਿ ਹਾਜ਼ਰ ਹਜ਼ੂਰ ਹਮੇਸ਼ਰ ਸਲਾਮ ਇਸ ਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹਸਲ ਚਰਾਗੇ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਤ ਹੈ ਕਿ ਰਾਜ ਕਰਿੰਦ ਹੈ ਕਰੀ ਮਲਕ ਮਾਲੇ ਕੁਸਲ ਜਮਾਲੇ ਗਰੀਬ ਕਰਾਜ ਗਰੀਬ ਨਵਾਜ ਹਰੀਪੁਰ ਸਕਾਨ ਹੈ ਹਰਾ ਸਿਰਪ ਕਰਨ ਹੈ ਕਲੰਕ ਪ੍ਰਣਾਸੈ ਸਮਸਤਲ ਪ੍ਰਣਾਸੈ ਗੁੰਜਲ ਗਰੀ ਮਿਲ ਜਾਇ ਕ੍ਰਹੀ ਮੈਂ ਸਮਸਤਲ ਜਬਾਹਿ ਕੇ ਸਾਹਿਬ ਕਰਾਂ ਕਿ ਨਿਰਕੁੰ ਪ੍ਰਣਾਸੈ ਬਹੁਸਤਲ ਨਿਵਾਸ ਹੈ ਕਿ ਸਰ ਬੁਲਗ ਵਨ ਹੈ ਹਮੇਸ਼ਰ ਰਵਨ ਹੈ ਤਮਾ ਮਲਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮ ਈਸੈ ਸਮਸਤਲ ਅਦੀਸੈ ਰੇਸਰ ਅਲੇਖੈ ਮੇਸਰ ਭੇਖੈ ਜਮਨ ਜਮਾਹ ਅਮਿਕਲ ਵਾਹੈ ਕਰੀ ਮਲਕ ਮਾਲੇ ਕੇ ਜੋਤ ਨਿਮਾਲੇ ਕੈਤਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਮ ਸਰੂਪ ਹੈ ਕਿ ਮਿੱਤੋ ਵਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਆਨੰਦ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤੋ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਣ ਮਦਾਮ ਅਰਬਰ ਗੰਜ ਹਰ ਨਰ ਪ੍ਰਭਾਂਜ ਹਰ ਗਣ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡਲ ਗਣ ਪਹੁਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅਣ ਛਿਜੇ ਅੰਗਾਸਨ ਭੰਗ ਉਪਮਾ ਪਾਰੂ ਗਾਤਮ ਤੁਦਾਰ ਜਲ ਥਲ ਮੰਡ ਦਿਸਮਿਸ ਭੰਡ ਜਲ ਥਲ ਮਹੰਤ ਦਿਸਮਿਸ ਬਿਅੰਤ ਅਨ ਪਹੁਨਾਸ ਉਤਰੇ ਧਰ ਤਰਾਸ ਆਦਿਨ ਬਾਹੋ ਕਸ ਦਾਹੋ ਓਅੰਕਾਰ ਆਦਿਨ ਕਥਨੀ ਅਨਾਦ ਖਲਖਣ ਖਿਆਲ ਗੁਰਬਰ ਕਾਲ ਕਲਕੇ ਪ੍ਰਣਾਮ ਚਿਤ ਚਰਨਾਮ ਅਣ ਛਿਜ ਗਾਤ ਜਜਨਾ ਬਾਤ ਅਨ ਚੰਦ ਗਾਤ ਅਨੰਦ ਬਾਤ ਅਨ ਟਟ ਭੰਡਾਰ ਅਨ ਟਟ ਪਾਰੂ ਆਡੀਟ ਧਰਮ ਆਤ ਧੀਰ ਕਰਮ ਅਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਣਾਲੈ ਹੈ ਅਰਕਾਲੈ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਬ ਅਮਰ ਹੈ ਤਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਨ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬਾਸ ਸਰਬਨਾਸ ਹੈ ਕਰਣਾ ਕਰ ਹੈ ਬੇਸੋਮ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਹੈ ਅੰਮ੍ਰਿਤਾ ਅੰਮ੍ਰਿਤਾ ਹੈ ਅੰਮ੍ਰਿਤਾ ਅੰਮ੍ਰਿਤਾ ਕਰਣਾ ਕ੍ਰਿਤ ਹੈ ਅਕ੍ਰਿਤਾ ਕਰਤਾ ਧਰਣੀ ਧ੍ਰਿਤ ਹੈ ਅਮਕੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਹੈ ਅਜਬਾ ਕਰਤਾ ਅੰਮ੍ਰਿਤਾ ਅੰਮ੍ਰਿਤਾ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸੋਂਬਰ ਹੈ ਕਰੁਣਾਲਾ ਹੈ ਨਟ ਨਾਇਕ ਹੈ ਸਰਪਾਇਕ ਹੈ ਭਾਵ ਭੰਜਨ ਹੈ ਪਾਪੰਜਨ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਰਮ ਕ੍ਰਿਤਾ ਸਰਬਾ ਕਰਤਾਈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦੇ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸੰਤ ਰੂਪੇ ਨਮੋ ਪਰਮ ਤਤਮ ਤਤਮ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਮ ਵਿਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸ ਨਮੋ ਬਾਂਕ ਬੰਕੇ
ಅಲಂಕಾರ ರೂಪೇಲಂಕರಣ ಕೇನೋ ಆಶಾಸ್ಯನೋ ಬಾಂಕ್ ಬಂಕಿ ಅಪಂಗಿ ಸೃಪೇ ಅರಂಗಿ ರಾಮಿ ತ್ರಿಪಂಗಿ ತ್ರಿಕಾಲಿ ಅನಂಗಿ ಕಾಮಿ ಏಕ ಶ್ರೀ ಛಂದೋ ಅಜ ಅಲಯ ಅಪಯ ಅಭಯ ಅಪೂ ಅಜು ಅನಾಸ ಅಕಾಸು ಅಗಂಜ ಪಂಜ ಲಖ ಪಖ ಅಕಾಲ ದಯಾಲ ಅಲೇಖ ಪೇಖ ಅನಾಮ ಅಕಾಮ ಗಾ ಹಟ ಹನಾಥೇ ಪ್ರಮಥೇ ಅಜೋನಿ ಮೋನಿ ನಾರಾಗಿ ನಾರಂಗೇ ನ ರೂಪ ನ ರೇಖೇ ಅಕರ್ಮ ಅಪರ್ಮ ಅಗಂಜೇ ಲಿಖೇ ಭುಜಂಗ ಪ್ರಯಾತ ಛಂದೇ ನಮಸ್ತ ಪ್ರಣಾಮ ಸಮಸ್ತ ಪ್ರಣಾಸೇ ಅಗಂಜರ ನಾಮ ಸಮಸ್ತ ನಿವಾಸೇ ನಿರ್ಕಾಮಂ ವಿಭೂತೆ ಸಮಸ್ತ ಸ್ವರೂಪೇ ಕೋ ಕರ್ಮ ಪ್ರಣಾಸಿ ಸ್ವಧರ್ಮಂ ವಿಭೂತೆ ಸದಾ ಸಚ್ಚಿದಾನಂದ ಸ್ತನ ಪ್ರಣಾಸಿ ಕರಿಮಲ್ ಕುನಿಂದಾ ಸಮಸ್ತ ನಿವಾಸೀ ಅಜಾಯಬ ಭೂತೆ ಗಜಾಯಬ ಗನಿಮೇ ಹರಿಯಂ ಕರಿಯಂ ಕರಿಮಲ್ ರಹಿಮೇ ಚತುರ ಚಕ್ರವರ್ತಿ ಚತುರ ಚಕ್ರ ಭುಕ್ತೇ ಸೃಜಯಂ ಬಹು ಶುಭಂ ಸರ್ವದಾ ಸರ್ವಯುಕ್ತೇ ದೋಕಾಲಂ ಪ್ರಣಾಸಿ ದಯಾಲಂ ಸ್ವರೂಪೇ ಸದಾ ಅಂಗ ಸಂಗೇ ಅಪಂಗಂ ವಿಭೂತೆ ದೋಕಾಲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸਵਈਏ ਸ਼ਰਾਵਕ ਸਦ ਸਮੋਹ ਸਿਧਾਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਂਤਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤਿ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤਰੰਗ ਸਰੰਗ ਸਵਾਰੀ ਕੋਟ ਤਰੰਗ ਕਰੰਗ ਸੇ ਕੁਦਤ ਪਾਵਨ ਕੇ ਗੁਣ ਕੋ ਜਾਤ ਨਿਵਾਰੀ ਭਾਰੀ ਭੁਜਾਨ ਕੇ ਭੂ ਭਲੀ ਬਿਦੋ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗੁਜਾਨ ਕਸੁੰਦਰ ਹੀ ਸਤ ਹੀ ਹੈ ਰਾਜ ਹਜ਼ਾਰੇ ਭੂਤ ਪੇ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਲ ਦਇਆ ਦਮਦਾਨ ਸੋ ਸੁੰਜਮ ਨੇਮ ਅਨੇਕ ਸਿਖਾਏ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਕੇ ਪੇਖਾ ਪਾਵਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਪਾਹ ਦੁਰੰਥ ਦੁਬਾਸ ਸਾਸ ਨਾਦੁਰ ਜੰਦ ਲੈਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੋਰ ਮਾਸਨ ਮਾਤੀ ਮਤੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਦੇ ਹਰਨ ਦਾਨ ਚੱਲਾਂਗੇ ਵੀਰ ਪਾਰ ਬੜੇ ਬਰੇ ਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਵਾਸਨ ਮਾਤੀ ਕ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੁਬਤ ਨਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕੂ ਜਾ ਚੁੱਕ ਅਨੇਕ ਸੋ ਇੱਕ ਦਵਈਆ

ਬਾਤੇ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਬੈ ਬਹੁ ਭੇਦ ਕਾ ਹੈ ਹਮ ਏਕ ਨ ਜਾਣਿਓ ਤੇਰੀ ਅਸਪਾਨ ਕਿਰਪਾ ਤੁਮਰੀ ਕਰੂ ਮੈਂ ਨਾ ਕਹੂੰ ਸਭ ਤੋਂ ਹੀ ਬਖਾਨਿਓ ਦੁਹਰਾ

ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਹ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇਹੀਂ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ।

ਕਰੇ ਕਹਾਣੀਆਂ ਕਥ ਕੇਰੀ ਕਿਤ ਦੁਆਰਾ ਪਾਈਆ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਆ ਹੁਕਮ ਮੰਨਿਓ ਗੁਰੂ ਕੇ ਰਾਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨਾ ਪਾਇਆ ਚਤੁਰਾਈ ਨਾ ਪਾਇਆ ਕਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਤ ਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਮਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰਾ ਚੱਲੇ ਨਾਹੀਂ ਕਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੂਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਨੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਖੋ ਖਾਣੇ ਆਖੇ ਤਾਂ ਵੇਖੇ ਸਭ ਤੂੰ ਹਾਂ।

ਜੰਤ ਸਬਤ ਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵੇ ਇਹੋ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆਂ

ਸਿਰ ਸਰਤੇ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ।

ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ।

ਉਹ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੇ ਤਿੰਨੀ ਵਿੱਚੇ ਮਾਇਆ ਪਾਇਆ।

ਤਰਾ ਕੀਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਦਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋ ਅਜਨ ਸਤਿਗੁਰ ਸੁਚਿਤ ਲਾਇਆ ਇਹ ਨੇਤਰ ਹੋ ਮੇਰੇ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਔਰਨ ਦੇਖੋ ਕੋਈ ਹਰ ਬਿਨ ਔਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਹਮੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹਰ ਬਿਨ ਔਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ ਏ ਸਰਵਣੋ ਮੇਰੇ ਸਾਚਾ ਸੁਣਨੇ ਨੂੰ ਪਠਾਏ ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ

ਤੈ ਭਾਵ ਨੇਕ ਨਾ ਦਸਵਾਂ ਦਾਰ ਦਿਖਾਇਆ ਤੈ ਨੇਕ ਰੂਪ ਨਾ ਨਵ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਜਾਇਆ ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚ ਹੋ ਧਿਆਵੇ ਹੈ ਜਾਤ ਭਾਵੇ ਹੈ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਪਕਸੇ ਸੋਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੋ ਅੰਦ ਸੁਣੋਗਣ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਪਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸਨ ਤਿਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤ

ਮੁਸਲਮਾਨਾਂ ਸਭ ਸਰੀਰ ਪੜ ਪੜ ਕੇ ਵਿਚਾਰ ਬੰਦੇ ਸੇਜੇ ਪਵਿੱਤ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹਿੱਸਾ ਲਾਹਣ ਦਰਸ਼ਨ ਰੂਪ ਪਾਰ ਤੀਰਥ ਨਾਵੇਂ ਅਰਥਾ ਪੂਜਾ ਅਗਰ ਬਸ ਬੇਕਾਰ ਜੋਗੀ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਹਨੇ ਸੱਚੇ ਸੋਚ ਤਲਾਇਆ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਗਿਆ, ਹੋਂ ਵਿੱਚ ਕੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਯਾਰ ਕੁੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਅੱਛਾ, ਹੋਂ ਵਿੱਚ ਰੋਵੈ, ਹੋਂ ਵਿੱਚ ਫਰੀਆ, ਹੋਂ ਵਿੱਚ ਹੋਵੈ, ਹੋਂ ਵਿੱਚ ਜਾਤੀ ਜਿਣ ਸਿੱਖ ਹੋਵੈ,

ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ।

0: ਭਲਾ
1: ਸੱਚ ਤਾਂ ਪ੍ਰਜਾਣਿਐ ਜਾ ਹਿਰਦੈ ਸੱਚਾ ਹੋਇ ਕੂੜ ਕੇ ਮਨ ਤ੍ਰੇ ਤਨ ਕਰੇ ਹਛਾ ਧੋਇ ਸੱਚ ਤਾਂ ਪ੍ਰਜਾਣਿਐ ਜਾ ਸੱਚ ਧਰੇ ਪਿਆ ਨਾ ਸੁਨਰੇ ਸਿਤ ਪੈ ਮੁਖ ਦੁਆ

ਸਤਿਕਾਰ ਸਤਿਕਾਰ ਕੁੜਵਰਤਿਆਂ ਕਰ ਕਰ ਕਵਿਤਾਨ ਬੀਜ ਪਤ ਲੈ ਗਏ ਅਬ ਕਿਉਂ ਗਵੈਦਾਨ ਜੇ

ਹਰ ਪੈ ਜੋ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਪਾਵੈ ਤਿਵੈ ਬੁਲੈਨੀ।

ਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ਼,

ਸ੍ਰੀ ਆਸਾ ਜੀ ਕੀ ਵਾਰ। ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ। ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਕੁਮਰਾ ਦੁਆਰਾ ਆਇਆ ਦੇ ਮਾਂ ਵਾਕ ਅਨੁਸਾਰ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਨਾਲ ਜੁੜਨ ਦਾ ਸੁਭਾਗ ਸਮਾਂ ਆਪਾਂ ਨੂੰ ਬਖਸ਼ਿਸ਼ ਕਰ ਰਹੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ 896 ਅੰਗ ਲੜੀਵਾਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 32ਵੇਂ ਸ਼ਬਦ ਚਾਰ ਚਾਰ ਪਦਿਆਂ ਵਾਲੇ ਪ੍ਰਾਰੰਭ ਹੋ ਰਹੇ। ਸਤ ਸੰਗਤ ਦੇ ਨਾਲ ਅਟੈਚਮੈਂਟ ਹੋ ਕੇ ਸਤ ਸੰਗਤ ਦੇ ਨਾਲ ਰਲ ਕੇ ਜੀਵ ਦਾ ਉਧਾਰ ਕਿਸ ਤਰ੍ਹਾਂ ਹੁੰਦਾ ਹੈ, ਕਿੰਨਿਆਂ ਦਾ ਹੋਇਆ, ਕੋਈ ਗਿਣਤੀ ਨਹੀਂ। ਪਿਛਲੇ ਸ਼ਬਦ ਵਿੱਚ ਆਪ ਜੀ ਨੇ ਬਿਆਨ ਕੌਣ ਕੌਣ ਉਧਰੇ ਗੁਣ ਗਾਏ ਗਣਨ ਨਾ ਜਾਈ ਕੀਮ ਨਾ ਪਾਏ। ਕੌਣ ਕੌਣ ਉਧਰੇ ਨੇ, ਕਿੰਨਾ ਕਿੰਨਾ ਦਾ ਉਧਾਰ ਹੋਇਆ। ਵਾਹਿਗੁਰੂ ਦੇ ਗੁਣ ਗਾ ਕੇ ਸਾਧ ਸੰਗਤ ਦੇ ਨਾਲ ਆ ਕੇ ਵਿੱਚ ਬੈਠ ਗਣਨ ਨਾ ਜਾਈ ਕੀਮ ਨਾ ਪਾਏ, ਗਿਣਤੀ ਨਹੀਂ ਕੀਤੀ ਜਾਂਦੀ, ਗਿਣੇ ਨਹੀਂ ਜਾਂਦੇ ਤੇ ਉਹਨਾਂ ਦੀ ਕੀਮਤ ਪੂਰਨ ਤੌਰ ਤੇ ਕੋਈ ਦੱਸ ਨਹੀਂ ਸਕਦਾ। ਗੂੜਤ ਲੋਹ ਸਾਧ ਸੰਗਤ ਰਹਿ, ਫਿਰ ਕਿਹਾ ਲੋਹੇ ਦੀ ਨਿਆਈ ਭਾਰ, ਕਠੋਰ ਮਨ ਵਾਲਾ, ਕਠੋਰ ਹਿਰਦੇ ਵਾਲਾ ਵੀ, ਜਿਵੇਂ ਲੋਹਾ ਬੇੜੀ ਦੇ ਵਿੱਚ ਰੱਖ ਕੇ ਤੇ ਸਮੁੰਦਰ ਤੋਂ ਨਦੀ ਤੋਂ ਪਾਰ ਕੀਤਾ ਜਾਂਦਾ ਭਾਰਾ ਲੋਹਾ, ਇਵੇਂ ਸਤਸੰਗਤ ਨਾਲ ਆ ਕੇ ਬੇੜੀ ਦੀ ਸੰਗਤ ਕਰਕੇ ਲੋਹਾ ਵੀ ਤਰ ਜਾਂਦਾ ਹੈ। ਬੂੜਤ ਜਿਹੜਾ ਆਮ ਡੁੱਬ ਜਾਂਦਾ, ਜੇ ਇਕੱਲਾ ਪਾਣੀ ਵਿੱਚ ਰੱਖ ਦਈਏ ਡੁੱਬ ਜਾਂਦਾ ਹੈ, ਬੂੜਤ ਲੋਹ ਡੁੱਬਣ ਵਾਲਾ ਲੋਹਾ ਵੀ ਬੇੜੀ ਦੀ ਸੰਗਤ ਕਰਕੇ ਤਰ ਜਾਂਦਾ ਹੈ, ਇੱਕ ਥਾਂ ਤੋਂ ਦੂਜੇ ਥਾਵਾਂ ਤੇ ਲਿਜਾਇਆ ਜਾਂਦਾ ਹੈ, ਦੇਸ਼ਾਂ ਦੇ ਵਪਾਰ ਹੁੰਦੇ ਨੇ। ਸਾਧ ਸੰਗਤ ਰਹਿ, ਮਹਾਰਾਜ ਕਹਿੰਦੇ ਐਸਾ ਜੀਵ ਕਠੋਰ ਹਿਰਦੇ ਵਾਲਾ ਵੀ ਭਾਰਾ ਜਿਹੜਾ ਗੁਨਾਹਾਂ ਪਾਪਾਂ ਨਾਲ ਹੈ, ਜੇ ਸਤਸੰਗਤ ਕਰ ਲਵੇ ਗੁਰੂ ਕੀ ਬੇੜੀ ਦੀ ਨਿਆਈ ਸਤਸੰਗਤ ਆ ਕੇ ਬੈਠ ਜਾਵੇ, ਜਿਸ ਪਾਪੀ ਕੋ ਮਿਲੇ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ, ਉਹ ਵੀ ਉੱਜਲ ਹੋ ਜਾਂਦਾ, ਉਹ ਵੀ ਤਰ ਜਾਂਦਾ। ਨਾਨਕ ਜਿਸ ਪ੍ਰਾਪਤ ਕਰਾ, ਮਹਾਰਾਜ ਕਹਿੰਦੇ ਜਿਹਨੂੰ ਜਿਹੜੇ ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰ ਲੈਂਦੇ ਨੇ, ਜਿਹੜੇ ਸਾਧ ਸੰਗਤ ਜਿਹਨਾਂ ਨੂੰ ਪ੍ਰਾਪਤ ਹੋ ਜਾਂਦੀ ਸਤਸੰਗਤ ਕਰਨ ਦੇ ਆਦੀ ਹੋ ਜਾ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਹੁਣ ਅਗਲੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ, ਰਾਮ ਕਲੀ ਮਹੱਲਾ ਪੰਜਵਾ ਮਨ ਮਾਹੇ ਜਾਪ ਭਗਵੰਤ। ਇਹ ਜੀਵ ਮਨ ਦੇ ਵਿੱਚ ਮਨ ਮਾਹੇ ਮਨ ਦੇ ਵਿੱਚ ਜਾਪ ਕਰ, ਮਨ ਦੇ ਵਿੱਚ ਚਿੰਤਨ ਕਰ, ਸਿਮਰਨ ਕਰ ਭਗਵੰਤ ਦਾ, ਖਟ ਭਗਾ ਸੁਪੰਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਹਦਾ ਹਮੇਸ਼ਾ ਜਸ ਹੈ, ਜੋ ਹਮੇਸ਼ਾ ਸੁੱਖ ਦੇਣ ਵਾਲਾ ਹੈ, ਸੁੱਖ ਸ਼ਾਂਤੀ ਦੇਣ ਵਾਲਾ ਹੈ, ਕਲਿਆਣ ਸਰੂਪ ਹੈ, ਜੋਤ ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ। ਮਨ ਮਾਹੇ ਜਾਪ ਭਗਵੰਤ, ਉਹ ਭਗਵੰਤ ਨੂੰ ਭਗਵਾਨ ਨੂੰ ਸੱਚੇ ਪਾਤਸ਼ਾਹ ਨੂੰ ਮਨ ਕਰਕੇ ਮਨ ਨੂੰ ਜੋੜ ਕੇ ਪਹਿਲਾਂ ਜਾਪ ਕਰਨਾ ਪਵੇਗਾ। ਇੱਕੋ ਦਮ ਤੇ ਕੋਈ ਛਾਲ ਮਾਰ ਕੇ ਇੱਕੋ ਦਮ ਕੋਈ ਮੰਜ਼ਿਲ ਤੇ ਨਹੀਂ ਚੜ ਜਾਂਦਾ, ਸਟੈਪ ਵਾਈਜ਼ ਚੜਨਾ ਪੈਂਦਾ, ਹੌਲੀ ਹੌਲੀ ਹੇਠੋਂ ਤਾਂ ਜਾਣਾ ਪੈਂਦਾ। ਮਨ ਦੇ

ਵਿੱਚ ਸਿਮਰਨ ਹੋਵੇਗਾ ਸਤਸੰਗ ਦੇ ਬਲ ਬੂਤੇ। ਪਹਿਲਾਂ ਬੋਲ ਕੇ ਹੀ ਬਾਣੀ ਪੜ੍ਹਨੀ ਪੈਂਦੀ ਹੈ, ਬੈਕਰੀ ਬਾਣੀ, ਬੈਕਰੀ ਮਦਮਾ ਪਸੰਤੀ ਤੇ ਪਰਾਂ, ਫਿਰ ਹਿਰਦੇ ਵਿੱਚ ਪਹੁੰਚ ਜਾਂਦਾ ਜਾਪ, ਫਿਰ ਮਨ ਜਿਹੜਾ ਹੈ ਪਤਲਾ ਪੈ ਜਾਂਦਾ ਹੈ। ਹਰ ਪਹਿਲੋ ਪਹਿਲ ਬੋਲ ਕੇ ਬਾਣੀ ਪੜ੍ਹਨੀ ਪੈਂਦੀ ਹੈ, ਪਰ ਮਨ ਮਾਹੇ ਜਾਪ ਭਗਵੰਤ ਕਿਉਂ ਕਹਿ ਰਹੇ ਨੇ। ਕਈ ਵਾਰ ਆਹ ਹਾਲਤ ਐਸੀ ਹੁੰਦੀ ਹੈ, ਬੰਦਾ ਬਾਣੀ ਬੋਲ ਕੇ ਪੜ੍ਹੀ ਜਾਂਦਾ, ਗੁਟਕਾ ਸਾਹਿਬ ਵੀ ਹੱਥ ਵਿੱਚ ਹੁੰਦਾ ਹੈ, ਲੇਕਿਨ ਧਿਆਨ ਨਹੀਂ ਹੁੰਦਾ। ਧਿਆਨ ਲੋਕਾਂ ਦੇ ਵਿੱਚ ਹੀ ਹੁੰਦਾ ਹੈ, ਕੌਣ ਆਉਂਦਾ ਕੌਣ ਗਿਆ ਹੈ, ਚਾਟੀ ਬੂਹੇ ਕੋਈ ਵੜਿਆ ਹੈ ਨਹੀਂ, ਉਸੇ ਵੇਲੇ ਨਿਗਾਹ 'ਚ ਨਿਗਾਹ ਵੱਜੀ ਨਹੀਂ ਸਿੱਧੀ, ਧਿਆਨ ਬਿਲਕੁਲ ਨਹੀਂ ਹੁੰਦਾ, ਮਨ ਬਿਲਕੁਲ ਨਹੀਂ ਲੱਗਾ ਹੁੰਦਾ। ਐਸਾ ਨਹੀਂ ਹੋਣਾ ਚਾਹੀਦਾ। ਸਤਿਗੁਰਾਂ ਅੱਗੇ ਅਰਦਾਸ ਕਰਕੇ ਬਾਣੀ ਜਿਹੜੀ ਹੈ ਨਿਤਨੇਮ ਸ਼ੁਰੂ ਕਰੋ। ਮਨ ਲੱਗਣਾ ਚਾਹੀਦਾ, ਮਨ ਜੁੜਨਾ ਬਹੁਤ ਜ਼ਰੂਰੀ ਹੈ। ਥੋੜ੍ਹਾ ਜੁੜੇ ਬਹੁਤਾ ਜੁੜੇ, ਮਨ ਮਾਹੇ ਜਾਪ ਭਗਵੰਤ, ਇਕਾਗਰ ਚਿੱਤ ਅੰਤਰਮੁਖ ਬਿਰਤੀ ਕਰਕੇ ਬਾਹਰੋਂ ਸਾਰੇ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਵਾਰਾਂ ਵਿੱਚ ਲਿਖਿਆ, ਗੁਰਬਾਣੀ ਤਿੰਨਾ ਗੁਰਸਿੱਖਾਂ, ਜਿੱਥੇ ਲਿਖਦੇ ਨੇ ਜਿਹੜੇ ਗੁਰਪੁਰਬ ਮਨਾਉਂਦੇ ਨੇ, ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਇਸ਼ਨਾਨ ਕਰਕੇ ਫਿਰ ਗੁਰਪੁਰਬ ਮਨਾਉਂਦੇ ਨੇ। ਇਹ ਵੀ ਲਿਖਿਆ, ਗੁਰਬਾਣੀ ਤਿੰਨਾ ਗੁਰਸਿੱਖ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਇੱਕ ਮਨ ਹੋ ਕੇ ਗੁਰੂ ਦਾ ਜਾਪ, ਗੁਰੂ ਦਾ ਮੂਲ ਮੰਤਰ, ਗੁਰੂ ਦਾ ਗੁਰਮੰਤਰ ਬਖਸ਼ਿਆ ਨਾਮ ਬਾਣੀ ਪੜ੍ਹਦੇ ਨੇ, ਜਾਪ ਜਪਦੇ ਨੇ, ਮਨ ਨੂੰ ਵੀ ਜਪਾਉਂਦੇ ਨੇ, ਜਾਪ ਜਪੰਦੇ, ਮਨ ਨੂੰ ਜਪਾਉਂਦੇ ਨੇ, ਮਨ ਕਰਕੇ ਹਿਰਦੇ ਕਰਕੇ ਜੁੜਦੇ ਨੇ, ਸਮਾਧ ਚਿੱਤ ਹੋ ਕੇ ਸਾਰੇ ਪਾਸਿਓਂ ਸਮਾਧਾਨ ਕਰਕੇ ਮਨ ਨੂੰ ਰੋਕ ਕੇ ਇਕਾਗਰ ਕਰਕੇ ਸਮਾਧ ਚਿੱਤ ਹੋ ਕੇ ਮਨ ਮਾਹੇ ਜਾਪ ਭਗਵੰਤ, ਮਨ ਦੇ ਵਿੱਚ ਵਾਹਿਗੁਰੂ ਭਗਵੰਤ ਦਾ ਜਾਪ ਕਰ, ਮਨ ਕਰਕੇ ਜੁੜ, ਥੋੜੇ ਚੋ ਥੋੜਾ ਸਮਾਂ ਜੁੜ, ਫਿਰ ਨਿਹਾਲ ਹੋ ਜਾਵੇ। ਕੀ ਹੋਵੇਗਾ, ਗੁਰ ਪੂਰਾ ਇਹੋ ਦੀਨੋ ਮੰਤ, ਪੂਰੇ ਗੁਰਾਂ ਨੇ ਇਹ ਮੰਤ ਦਿੱਤਾ ਹੈ, ਮੰਤ ਤੋਂ ਭਾਵ ਇਹ ਸਲਾਹ, ਇਹ ਮਸ਼ਵਰਾ, ਪੂਰੇ ਸਤਿਗੁਰਾਂ ਇਹ ਮਸ਼ਵਰਾ ਦਿੱਤਾ ਹੈ, ਇਹ ਮਤਾ ਦਿੱਤਾ ਹੈ, ਸਾਨੂੰ ਸੰਸਾਰ ਨੂੰ ਦਿੱਤਾ ਹੈ, ਹਿਰਦਿਓਂ ਜਪ ਮਨ ਕਰਕੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮੁੱਖੋਂ ਤਾਂ ਕਰਨਾ ਸੌਖਾ ਹੈ ਬੋਲਣਾ, ਬੈਕਰੀ ਬਾਣੀ ਦੁਆਰਾ ਸੌਖਾ ਹੈ, ਮਨ ਕਰਕੇ ਜਪਣਾ ਔਖਾ ਹੈ, ਉਹ ਕੋਈ ਵਿਰਲਾ ਹੀ ਪਹੁੰਚਦਾ ਹੈ। ਹਿਰਦੇ ਤੱਕ ਜਾਪ, ਹਿਰਦੇ ਤੱਕ ਸਿਮਰਨ, ਮਨ ਤੱਕ ਯਾਦ ਉਹਦੀ ਵਸ ਜਾਣੀ, ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ। ਮੁੱਖੋ ਹਰ ਹਰ ਸਭ ਕੋ ਕਰੈ, ਵਿਰਲਾ ਹਿਰਦੈ ਵਸਾਇਆ, ਧੰਨ ਗੁਰੂ ਅਮਰਦਾਸ। ਮੁੱਖੋ ਤਾਂ ਹਰ ਕੋਈ ਵਾਹਿਗੁਰੂ ਵਾਹਿਗੁਰੂ, ਹਰੀ ਹਰੀ, ਰਾਮ ਰਾਮ, ਅੱਲਾ ਹੈ ਅੱਲਾ, ਖੁਦਾ ਖੁਦਾ, ਸਭ ਕੋਈ ਕਰਦਾ ਹੈ। ਵਿਰਲਾ ਹਿਰਦੈ ਵਸਾਇਆ, ਪਰ ਕਿਸੇ ਵਿਰਲੇ ਦੇ ਹਿਰਦੇ ਵਿੱਚ ਵਾਸ ਆਇਆ ਹੈ, ਐਡ ਕਿਸੇ ਦੇ ਮਨ ਵਿੱਚ, ਹਿਰਦੇ ਦੇ ਵਿੱਚ ਕਿਸੇ ਵਿਰਲੇ ਦੇ ਹੁੰਦਾ ਹੈ। ਨਾਨਕ ਜਿਨ ਕਾ ਹਿਰਦੈ ਵਸਿਆ, ਮੋਖ ਮੁਕਤ ਤੇ ਨਹੀਂ ਪਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਜਿਉਂਦੇ ਜੀ ਮੋਖ, ਮੋਕਸ਼ ਨੂੰ, ਮੁਕਤੀ ਨੂੰ, ਆਜ਼ਾਦ ਬੰਧਨ ਰਹਿਤ ਪਦਵੀ ਨੂੰ ਉਹਨਾਂ ਪਾਇਆ ਹੈ, ਬੰਧਨ ਰਹਿਤ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕਰੋੜਾਂ ਬੰਧਨ ਕੱਟ ਲੈਂਦੇ ਨੇ, ਅੰਗਤਾ ਮਮਤਾ ਕਰਤਾ ਭੋਗਤਾ ਜੰਮਣ ਮਰਨ ਦੇ, ਜਿਉਂਦੇ ਜੀ ਮੁਕਤ ਹੋ ਜਾਂਦੇ ਨੇ ਉਹ ਗੁਰਮੁਖ, ਹਿਰਦੇ ਵਿੱਚ ਵਸਾਉਣ ਵਾਲੇ, ਹਿਰਦਿਓਂ ਸਿਮਰਨ ਕਰਨ ਵਾਲੇ, ਜਿਨ੍ਹਾਂ ਨੂੰ ਮਨ ਨੂੰ ਰਸ ਆ ਜਾਂਦਾ ਹੈ। ਮਨ ਮਾਹੇ ਜਾਪ ਭਗਵੰਤ, ਜਾਪ ਗੁਰਪੂਰਾ ਇਹੋ ਦੀਨੋ ਮੰਤ, ਸੋ ਪੂਰੇ ਗੁਰਾਂ ਨੇ ਸਲਾਹ ਦਿੱਤੀ ਹੈ, ਮਨ ਨੂੰ ਮੁਖਾਤਬ ਹੋ ਕੇ ਉਪਦੇਸ਼ ਦਿੱਤਾ ਹੈ,
मन रे गयो न गुरु उपदेश, कहा पयो जो मूंड मुडायो भगवो कीनो पेस। जिन्ना उपदेश सलाह मशवरा मन नूं दिता है, मन करके जाप, जप मन सतनाम, सदा सतनाम, हालत पालत मुख उज्जल होई है, नित त्याई है हर पुरख निरंजना। जह हर सिमरन भया तह उपाद गत कीनी, वड भागी हर जपना, जन नानक कौ गुरे हिम्मत दीनी, जप हर भवजल तरना। धन गुरु रामदास महाराज। गुर पूरा हो दीनो मंत, पूरे सतगुरां सानू ए मछवरा दिता है, ए संसार नू सलाह दिती है, मता दिता है कि मन करके जपो, मन करके जुड़ो उहदे नाल। किसे तरह की तृष्णा मन विच भुख वाशना नू परे करके, वाशना रहत हो के, निष्काम हो के जपो वाहिगुरु नू हिरदेउ, मिटे सगल भय त्रास, सारे भय डर त्रास, भय संसार दे डर संसे। कोई ना कोई संसा इत्थे पिया रहिंदा, कोई ना कोई चिंता लगी रहिंदी जीव नू, मन नू, हिरदे नू। त्रास परलोक दा है, मौत दा है, जमराज दा है। नरकां दा है, तो भय त्रास कह रहे ने महाराज। दोवें भाव डरदे ही ने सारे ही, जिन्हां ने मन करके गुरां दा दित्ता मंत्र ग्रहण करके ते जेड़े जपदे ने मन करके, हिरदियों जुड़ जांदे ने, फिर मिटे सगल भय। सारे दुनिया दे विच जिन्हां चिर जांदे ने संसे, चिंता झोरे आदिक सारे वह भी मिट जाते हैं, हिरदे विचों ही पैदा होंदा ना। हिरदे विच ही संसे ने मन नूं ही चिंता लगती है, मन नूं ही चिंता की पीड़ा दुखी करती है। चिंता रोग गई हो पीड़ा, सगल बिनासे दरदा जीओ, आप जी दे बचन। चिंता होमै दा रोग, चिंता दा रोग, चिंता रोग, चिंता दा रोग गई हो पीड़ा, होमै दी पीड़, सारे दर्द ही नास हो गए। जो मन करके जुड़ जाता हिरदे, फिर ऐसा सांस मिलता है, ऐसा विश्वास भरोसा वाहिगुरु दा आ जाता है, निडर हो जाता है। सो कत डरा जे खसम समार, डर डर पचे मनमुख बेचारे। वो किथे डरदा है जिहड़ा वाहिगुरु की याद संभालदा है, जिहड़ा सच्चे पातशाह नूं हिरदियों याद करदा, उहनूं कोई डर नहीं रह जांदा। मिटे सगल भय त्रास, सत तरह के डर मन्ने ने विद्वान पुरशां ने। यह भय परलोक भय, जन्म वेदना यात, अन रखिया रघुपत भय, अक्समात्र भय सात। सारे निर्भउ जप है, सगल भउ मिटै, प्रभ कृपा ते प्राण ही छुटै। मिटे सगल भय त्रास, सारे डर, जिन निर्भउ जिन हर निर्भउ त्याया, तिनका भउ सब गवासी। धन गुरु रामदास, उन्हां ते सारा डर गवा दिंदा वाहिगुरु, चक्या जांदा जिन निर्भउ नूं त्याया है। आप निर्भउ है, ध्यान वाला, जिदे ध्यान विच वो आ जांदा है, सच्चे पातशाह जिदे मन विच वस जांदा है, याद आ जांदा, वो भी भउ तो रह तो जांदा है। जिदी संगत करिए उहदा सुभा आ जांदा है, उहदी रंगत लगदी है। अकाल पुरख दे विच इह गुण ने, निर्भउ निरवैर, अकाल मूरत है, सो वह गुण आ जांदे ने। मिटे सगल भय त्रास, सारे डर भय त्रास मिटे ने, उन्होंने मिट जाते ने, नहीं रहिंदे। सो भय काहू को देत नह नह पह मान तान, कहो नानक सुन रे मन, ज्ञानी ताहे बखान।
ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀ। ਸਾਰੇ ਦਰਦ ਵੀ ਨਾਸ਼ ਹੋ ਜਾਂਦੇ ਨੇ, ਚਿੰਤਾ ਰੋ ਗਈ ਹੋ ਪੀੜ, ਸਗਲ ਬਿਨਾਸੇ ਦਰਦਾ ਜੀ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀ। ਉਹ ਸੱਚਾ ਬੋਲ ਬੋਲਦਾ, ਉਹ ਨੀ ਪਰਵਾਹ ਕਰਦਾ ਕਿਸੇ। ਗੁਰਮੁਖ ਭਗਤ ਸੱਚਾ ਬਚਨ ਕਰਦਾ ਹਮੇਸ਼ਾ ਹੀ, ਸੱਚਾ ਉਪਦੇਸ਼ ਦਿੰਦਾ, ਝੂਠ ਨੂੰ ਪਛਾੜਦਾ ਹੈ। ਜਿਨ ਗੁਰੂ ਪਛਾਤਾ, ਜਿਹਨੇ ਗੁਰੂ ਰਾਹੀਂ ਨੂੰ ਪਛਾਣ ਲਿਆ, ਹਿਰਦੇ ਵਿੱਚ ਨਾਮ ਦੇ ਰਸ ਤੱਕ ਪਹੁੰਚ ਕਰ ਲਈ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਸੇ ਦਾ ਡਰ ਨਹੀਂ ਰਹਿ ਜਾਂਦਾ। ਮਿਟੇ ਸਗਲ ਭੈ ਤਰਾਸ, ਸਾਰੇ ਡਰ ਭੈ ਆਦਿਕ ਮਿਟੇ ਮਿਟ ਜਾਂਦੇ ਨੇ। ਪੂਰਨ ਹੋਈ ਆਸ, ਸਾਰੀਆਂ ਭੁੱਖਾਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਨੇ, ਲੋੜਾਂ ਪੂਰੀਆਂ ਹੋ ਜਾਂਦੀਆਂ ਨੇ। ਵਾਧੂ ਤ੍ਰਿਸ਼ਨਾ ਜਿਹੜੀ ਹੈ, ਭੁੱਖ ਹੈ ਤ੍ਰਿਸ਼ਨਾ ਦੀ, ਇਹ ਮਿਟ ਜਾਂਦੀ ਹੈ, ਰੱਜ ਜਾਂਦਾ ਹੈ। ਆਸਾ ਪੂਰਨ ਹੋਈ ਤੋਂ ਭਾਵ ਪੂਰਨ ਸੰਤੋਖ, ਰੱਜ ਆ ਜਾਂਦਾ ਹੈ ਉਹ ਗੁਰਮੁਖ ਦੇ ਹਿਰਦੇ ਅੰਦਰ। ਆਸਾ ਇਤੀ ਆਸ, ਆਸ ਪੁਰਾਈ ਹੈ, ਆਸਾਂ ਜਿਹੜੀਆਂ ਝੂਠੀਆਂ ਸੰਸਾਰ ਦੀਆਂ, ਉਹ ਇਤੀ ਹੋ ਜਾਂਦੀਆਂ ਨੇ, ਸੰਤੋਖ ਆ ਜਾਂਦਾ। ਬਿਨਾਂ ਸੰਤੋਖ ਤੋਂ ਕੋਈ ਨਹੀਂ ਰੱਜਿਆ। ਪੂਰਨ ਹੋਈ ਆਸ, ਸਭੇ ਆਸਾਂ ਪੂਰੀਆਂ, ਜਾਂ ਪਾਇਆ ਆਗਮ ਅਪਾਰਾ, ਸੋ ਸਾਰੀਆਂ ਆਸਾਂ ਪੂਰੀਆਂ ਹੀ ਹੋ ਜਾਂਦੀਆਂ। ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪਾ ਲੈਂਦੇ ਗੁਰਮੁਖ ਪਿਆਰੇ, ਦੁਨੀਆਂ ਦੀ ਕੋਈ ਭੁੱਖ ਕੋਈ ਤ੍ਰਿਸ਼ਨਾ ਨਹੀਂ ਰਹਿ ਜਾ। ਸਫਲ ਸੇਵਾ ਗੁਰਦੇਵਾ, ਸੋ ਮਹਾਰਾਜ ਗੁਰੂ ਦੇਵ ਪੂਰੇ ਸਤਿਗੁਰੂ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੇ ਦਰ ਦੀ ਕੀਤੀ ਹੋਈ ਸੇਵਾ ਸਫਲੀ ਹੋ ਜਾਂਦੀ ਉਹ ਗੁਰਮੁਖ ਦੀ, ਉਹ ਗੁਰਸਿੱਖ ਦੀ। ਮਨੋ ਜੀ ਤੇ ਐਸੀ ਬਖਸ਼ਿਸ਼ ਹੋ ਗਈ, ਮਨ ਜੁੜ ਗਿਆ ਸੇਵਾ ਕਰਦਿਆਂ, ਗੁਰੂ ਦੇ ਦਰ ਦੀ ਨਿਸ਼ਕਾਮ ਸੇਵਾ ਕਰਨੀ ਹੈ। ਲਾਲਚ ਲੋਭ ਤ੍ਰਿਸ਼ਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ। ਸਫਲ ਸੇਵਾ ਗੁਰਦੇਵਾ, ਗੁਰੂ ਦੀ ਕੀਤੀ ਹੋਈ ਸੇਵਾ ਸਹਿਤ ਫਲ ਦੇ ਹੁੰਦੀ ਹੈ, ਵਿਅਰਥ ਨਹੀਂ ਜਾਂਦੀ। ਐਸਾ ਦਰ ਹੈ ਪ੍ਰਭ ਘਾਲਿਆ ਕਿਸਾ ਕਾ, ਇੱਕ ਤਿਲ ਨਾ ਗਵਾਈ। ਇੱਕ ਤਿਲ ਜਿੰਨਾ ਵੀ ਘਾਲਿਆ ਹੋਇਆ ਕਿਸੇ ਦਾ ਗਵਾਉਂਦਾ ਨਹੀਂ ਸੀ, ਲੇਕਿਨ ਕਿਸੇ ਤਰ੍ਹਾਂ ਦਾ ਵੀ ਲਾਲਚ ਗੁਰੂ ਦੇ ਦਰ ਤੇ ਆ ਕੇ ਲੱਭ ਲੋਭ ਨਹੀਂ ਹੋਣਾ ਚਾਹੀਦਾ, ਨਾ ਖਾਣ ਦਾ ਨਾ ਹੋਰ ਕੋਈ, ਥੋੜਾ ਮਾਤਰ ਵੀ ਲਾਲਚ ਨਹੀਂ ਹੋਣਾ ਚਾਹੀਦਾ ਸੇਵਾ ਕਰਦੇ ਹੋਏ ਸਿੱਖ ਦੇ ਅੰਦਰ। ਫਿਰ ਇਹ ਬਖਸ਼ਿਸ਼ਾਂ ਹੁੰਦੀਆਂ ਨੇ ਸਫਲ ਹੁੰਦੀ। ਪ੍ਰਭ ਇੱਕ ਤਿਲ ਨਹੀਂ ਭੰਨਾ ਘਾਲੇ, ਐਸਾ ਹੈ ਸੱਚੇ ਪਾਤਸ਼ਾਹ। ਸਫਲ ਸੇਵਾ ਗੁਰਦੇਵਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਜੇਕਰ ਗੁਰੂ ਨੂੰ ਸਮਰਪਿਤ ਹੋ ਕੇ, ਆਪਣਾ ਆਪ ਤਿਆਗ ਕੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦਾ ਬਖਸ਼ਿਆ ਨਾਮ ਜਪਦਾ ਹੈ, ਰਸਨਾ ਤੋਂ ਜ਼ੁਬਾਨ ਤੋਂ ਮਨ ਨੂੰ ਗੁਰੂ ਦੀ ਭਾਵ ਭਾਵਨੀ ਵਿੱਚ ਸੱਚੇ ਪ੍ਰੇਮ ਵਿੱਚ ਜੋੜਿਆ ਹੋਇਆ, ਤਨ ਨਾਲ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਹੈ, ਹੋਰ ਕਿਸੇ ਪਾਸੇ ਕੋਈ ਫੁਰਨਾ ਨਹੀਂ ਹੈ, ਹੋਰ ਕੋਈ ਭੁੱਖ ਨਹੀਂ ਹੈ, ਸਫਲੀ ਹੈ। ਮਹਾਰਾਜ ਕੀ ਹੁੰਦਾ ਹੈ, ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਸੇਵਾ ਕਰਨ ਨਾਲ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਜੇ ਕੋਈ ਚਿਤਵ ਨਹੀਂ ਲਾ ਕੇ ਕਰੇ, ਚਿੱਤ ਲਾ ਕੇ ਸਭ ਪਾਸਿਓਂ ਇਕਾਗਰ ਕਰਕੇ, ਮਨ ਹਟਾ ਕੇ ਦੁਨੀਆਂ ਦੀ ਵਡਿਆਈਆਂ ਭੁੱਖਾਂ ਤਿਆਗ ਕੇ, ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇੱਕ ਤੇ ਮਨ ਵਿੱਚ ਚਿੰਦਿਆ ਹੋਇਆ ਫਲ ਪ੍ਰਾਪਤ ਹੋਵੇਗਾ, ਮਨ ਦੀਆਂ ਇੱਛਾ, ਮਨ ਦਿਆ ਫੁਰਨਿਆਂ ਮੁਤਾਬਕ, ਫੁਰਨਾ ਆਇਆ ਨਹੀਂ ਤੇ ਪੂਰਾ ਹੋਇਆ ਨਹੀਂ, ਐਸਾ ਹੁੰਦਾ ਹੈ ਸੇਵਕ ਨਾਲ। ਦੂਜਾ ਹਉਮੈ ਦਾ ਰੋਗ, ਜਿਹੜਾ ਮੁਕਤ ਹੋਣ ਵਿੱਚ ਰੁਕਾਵਟ ਆ, ਆਵਾਗਾਉਣ ਵਿੱਚ ਪਾਉਂਦਾ ਹੈ, ਜਿਹਦੇ ਕਰਕੇ 84 ਦਾ ਗੇੜ ਹੈ, ਹਉਮੈ ਦਾ ਰੋਗ ਵੀ ਵਿੱਚੋਂ ਚਲਿਆ ਜਾਂਦਾ, ਖਤਮ ਹੋ ਜਾਂਦਾ, ਮਨ ਨੀਵਾਂ ਹੋ ਜਾਂਦਾ, ਹੌਲਾ ਫੁਲਕਾ ਹੋ ਜਾਂਦਾ ਸੇਵਕ ਦਾ। ਸਫਲ ਸੇਵਾ ਗੁਰਦੇਵਾ, ਗੁਰੂ ਦੇ ਦਰ ਦੀ ਸੇਵਾ ਸਫਲੀ ਹੈ।
ਸਾਰਿਆਂ ਦੇਵਤਿਆਂ ਦਾ ਜੋ ਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਮਨ ਕਰਕੇ ਉਹਨੂੰ ਅਰਾਧਨਾ ਹੈ, ਮਨ ਕਰਕੇ ਜਾਪ ਕਰਨਾ, ਉਹਦੀ ਯਾਦ ਵਿੱਚ ਸਮਾਚਿਤ ਹੋ ਕੇ ਜੁੜਨਾ ਹੈ, ਇਹੀ ਉਹਦੀ ਸੇਵਾ ਹੈ ਅਕਾਲ ਪੁਰਖ ਦੀ। ਉਹਦਾ ਸਿਮਰਨ ਕਰਨਾ ਹੀ ਉਹਦੀ ਸੇਵਾ ਹੈ। ਸਫਲ ਸੇਵਾ ਗੁਰਦੇਵਾ, ਇਉਂ ਗੁਰੂ ਦੇਵ ਦੀ। ਉਹ ਪ੍ਰਕਾਸ਼ ਸਰੇ, ਪ੍ਰਕਾਸ਼ ਸਰੂਪ ਦੇਵਾ, ਜੋ ਪ੍ਰਕਾਸ਼ ਸਰੂਪ ਆ, ਗੁਰ ਵੱਡਾ ਹੈ, ਸਤਿਗੁਰਾਂ ਦਾ ਵੀ ਗੁਰੂ ਹੈ, ਜੋ ਉਹਦੀ ਸੇਵਾ ਸਫਲੀ ਹੋ ਜਾਂਦੀ। ਸਹਿਤ ਫਲ ਦੇ ਕੀਮਤ ਕਿਛ ਕਹਿਣ ਨਾ ਜਾਈ, ਸੱਚ ਸੱਚ ਲੱਖ ਭੇਵਾ ਰਾਓ। ਵਾਹਿਗੁਰੂ ਦੀ ਕੀਮਤ ਉਹਦੀ ਵਡਿਆਈ, ਕਿਛ ਕਹਿਣ ਨਾ ਜਾਈ, ਕੁਝ ਵੀ ਕਹੀ ਨਹੀਂ ਜਾ ਸਕਦੀ ਹੈ, ਉਹ ਪੂਰਨ ਹੀ ਨਹੀਂ ਹੁੰਦੀ ਕਿਸੇ ਤੋਂ। ਬੇਅੰਤ ਹੈ ਉਹਦੀ ਕੀਮਤ, ਗੁਣ ਗਾਉਂਦਿਆਂ ਹੋਇਆਂ ਵੀ ਕਿਸੇ ਤੋਂ ਕੀਮਤ ਨਹੀਂ ਪੈਂਦੀ ਹੈ, ਨਹੀਂ ਪਈ ਹੈ ਸੱਚੇ ਪਾਤਸ਼ਾਹ ਜੀ। ਗੁਣ ਬੇਅੰਤ, ਤੂੰ ਬੇਅੰਤ ਹੋ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈਸੋ ਰੇ। ਤੂੰ ਬੇਅੰਤ ਹੈ, ਅਸੀਂ ਮਿਣਤੀ ਦੇ ਵਿੱਚ ਆਪਣੀ ਬੁੱਧੀ ਅਨੁਸਾਰ ਤੈਨੂੰ ਕਥਨ ਕਰਦੇ ਹਾਂ, ਅਸੀਂ ਕੀ ਜਾਣੀਏ ਤੂੰ ਕਿੱਡਾ ਵੱਡਾ ਹੈ, ਕਿਹੋ ਜਿਹਾ, ਕਿੰਨਾ ਬੇਅੰਤ। ਕੀਮਤ ਕਿਛ ਕਹਿਣ ਨਾ ਜਾਈ, ਕੁਛ ਵੀ ਕੀਮਤ ਆਪ ਜੀ ਦਾ ਅੰਤ ਪਾਉਣ ਰੂਪ, ਜਾਂ ਤੁਹਾਡੇ ਗੁਣ ਗਾ ਗਾ ਕੇ ਕੋਈ ਅੰਤ ਆ ਜਾਵੇ, ਇੰਦ ਆ ਜਾਵੇ, ਕੀਮਤ ਕਿਸੇ ਤੋਂ ਵੀ ਥੋੜ੍ਹੀ ਜਿੰਨੀ ਵੀ ਕਹਿਣ ਨਾ ਜਾਈ, ਕਹੀ ਨਹੀਂ ਜਾਂਦੀ। ਸੱਚੇ ਸੱਚ ਲੱਖ ਭੇਵਾ ਰਹਾਓ, ਸੱਚੇ ਵਾਹਿਗੁਰੂ ਅਕਾਲ ਪੁਰਖ, ਤੁਸੀਂ ਨਿਸ਼ਚਾ ਕਰਕੇ ਸੱਚੇ ਹੋ, ਨਿਸ਼ਚਾ ਕਰਕੇ ਅਲੱਖ, ਅਸ਼ੁੱਧ ਮਨ ਨਾਲ ਲਖੇ ਨਹੀਂ ਜਾਂਦੇ। ਜਿੰਨਾ ਚਿਰ ਮਨ ਮੈਲਾ ਹੈ ਉਹਨਾਂ ਚਿਰ ਉਹਦੀ ਸੋਝ ਨਹੀਂ ਆਉਂਦੀ, ਗਿਆਨ ਨਹੀਂ ਆਉਂਦਾ, ਧਿਆਨ ਨਹੀਂ ਆਉਂਦਾ ਹੈ, ਹਿਰਦੇ ਵਿੱਚ ਮਨ ਵਿੱਚ ਧਿਆਨ ਨਹੀਂ ਆਉਂਦਾ। ਅਲੱਖ, ਲੱਖ ਹੁੰਦਾ ਲਖਣਾ, ਜਾਨਣਾ, ਐਡਾ ਮੂਹਰੇ ਲੱਗ ਗਿਆ ਲਖਣ ਤੋਰੇ, ਅਸ਼ੁੱਧ ਮਨ, ਮੈਲੇ ਮਨ ਨਾਲ ਤੁਸੀਂ ਜਾਣੇ ਅਭੇਵਾ, ਤੁਹਾਡਾ ਭੇਦ ਨਹੀਂ ਪਾਇਆ ਜਾਂਦਾ, ਅਭੇਦ, ਥੋੜਾ ਜਿੰਨਾ ਭੇਦ ਪਾਇਆ ਹੈ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ, ਕੇਵਲ ਪੜ੍ਹਨ ਨਾਲ ਨਹੀਂ, ਕੇਵਲ ਖੁਸ਼ਕ ਗਿਆਨ ਨਾਲ ਨਹੀਂ, ਬੁੱਝਣ ਨਾਲ, ਕਮਾਈ ਕਰਨ ਨਾਲ, ਜਾਪ ਕਰਨ ਨਾਲ ਉਹਦਾ ਭੇਦ ਆਉਂਦਾ ਹੈ, ਪਰ ਤੁਸੀਂ ਅਸ਼ੁੱਧ ਮਨ ਨਾਲ ਮੈਲੇ ਮਨ ਕਰਕੇ ਅਲੱਖ ਹੋ, ਅਭੇਵ, ਨਹੀਂ ਭੇਦ ਆਉਂਦਾ ਹੈ। ਰਹਾਓ ਕਰਨ ਕਰਾ ਮਨ ਆਹ, ਸੱਚੇ ਪਾਤਸ਼ਾਹ ਸਾਡੇ ਜੀਵਾਂ ਦੇ ਵੱਸ ਨਹੀਂ, ਕਰਦਾ ਹੋਇਆ ਸਭ ਕੁਝ ਸਿੱਖ ਆਪਾ ਸਮਰਪਿਤ ਕਰੇ, ਆਪਣੇ ਆਪ ਨੂੰ ਕਦੇ ਵੀ ਸ਼ੋ ਨਾ ਕਰੇ, ਡੀਂਗ ਨਾ ਮਾਰੇ, ਕਰਨ ਕਰਾ ਮਨ ਆਹ, ਫਿਰ ਵੀ ਪਤਾ ਲੱਗ ਜਾਂਦਾ ਆਪ ਸਾਰੇ ਕਰਨ ਵਾਲੇ, ਸਾਰੇ ਕਾਰਜਾਂ ਨੂੰ ਕਰਨ ਵਾਲੇ, ਜੀਵਾਂ ਨੂੰ ਪ੍ਰੇਰ ਕੇ ਕਰਾਉਣ ਵਾਲੇ। ਕਰਾਮਨ, ਕਰਨਾ ਤੇ ਕਰਾਉਣਾ ਹੁੰਦਾ ਹੈ, ਇੱਕ ਖੁਦ ਕਰਦੇ ਨੇ, ਦੂਜਾ ਕਰਾਉਂਦੇ ਨੇ, ਜਿਹੜੇ ਮੁਖੀ ਹੁੰਦੇ ਨੇ, ਬੌਸ ਹੁੰਦੇ ਨੇ, ਉਹ ਕੰਮ ਕਰਾਉਂਦੇ ਨੇ। ਆਪ ਜੀ ਕਰਨ ਵਾਲੇ ਹੋ, ਜੀਵਾਂ ਦੇ ਵਿੱਚ ਜੋਤ ਹੋਣ ਕਰਕੇ, ਤੁਹਾਡੀ ਚੇਤਨ ਸੱਤਾ, ਆਤਮ ਸੱਤਾ ਹੋਣ ਕਰਕੇ ਆਪ ਹੀ ਕਰਨ ਵਾਲੇ ਹੋ। ਕਰਾਮਨ ਤੋਂ ਭਾਵ ਪ੍ਰੇਰਨਾ ਦੇਣੀ, ਜੀਵਾਂ ਦੇ ਅੰਦਰ ਫੁਰਨੇ ਪੈਦਾ ਕਰਕੇ ਪ੍ਰੇਰਨਾ ਦੇ ਕੇ ਕਰਾਉਣ ਵਾਲੇ ਵੀ ਆਪ। ਪਹਿਲਾਂ ਫੁਰਨਾ ਬਣਦਾ ਹੈ, ਪਹਿਲਾਂ ਸੰਕਲਪ ਬਣਦਾ ਹੈ, ਫਿਰ ਉਹਦੇ ਮੁਤਾਬਕ ਹੀ ਜੀਵ ਕਰਮ ਕਰਦੇ। ਤਾਂ ਕਿਹਾ ਕਰਨ ਕਰਾਮਨ, ਪ੍ਰੇਰਕ ਵੀ ਆਪ ਹੋ, ਕਰਨ ਵਾਲੇ ਵੀ ਆਪ। ਕਰਨ ਕਰਾਮਨ ਆਪ, ਕਰਨ ਕਰਾਮਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪ ਜੀ ਬਖਸ਼ਿਸ਼, ਸਾਰਿਆਂ ਹਿਰਦਿਆਂ ਦੀ ਅੰਦਰੀਆਂ ਜਾਣਨ ਵਾਲੇ, ਪ੍ਰੇਰਕ ਤੁਸੀਂ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਗੁਰਮੁਖੇ ਹੀ ਕਹਿੰਦੇ ਉਹਦੇ ਅੱਗੇ ਅਰਦਾਸਾਂ ਜੋਦੜੀਆਂ, ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜਾ ਜੰਤ ਜਨਾ। ਆਪ ਹੀ ਉਹ ਸੱਚੇ ਪਾਤਸ਼ਾਹ, ਕਰਨ ਕਰਾਮਨ ਆਪ,
ਇਸ ਕਉ ਸਦਾ ਮਨ ਜਾਪ। ਜਿਹੜਾ ਸਮਰੱਥ ਹੈ ਸੱਚੇ ਪਾਤਸ਼ਾਹ ਜੋ ਚਾਹੇ ਆਪ ਕਰ ਸਕਦਾ, ਪ੍ਰੇਰ ਕੇ ਜੀਵਨ ਕਰਾ ਸਕਦਾ, ਕਰਦਾ ਕਰਾਉਂਦਾ ਹੈ। ਇਸ ਕਉ ਸਦਾ ਮਨ ਜਾਪ। ਜੇ ਬਰਕਤਾਂ ਲੈਣੀਆਂ ਨੇ ਤਾਂ ਫਿਰ ਸਿੱਧਾ ਅਟੈਚਮੈਂਟ ਉਹਦੇ ਨਾਲ ਕਰ, ਮਨ ਕਰਕੇ, ਹਿਰਦੇ ਕਰ। ਤਾਂ ਕਹਿ ਰਹੇ ਹਾਂ ਤਿਸ ਕੋ ਸਦ ਮਨ ਜਾ, ਸਦਾ ਮਨ ਜਾ। ਇਹ ਭਾਈ ਉਸ ਵਾਹਿਗੁਰੂ ਨੂੰ ਸਦਾ ਮਨ ਕਰਕੇ, ਹਿਰਦੈ ਕਰਕੇ ਜਾਪ, ਉਹਦਾ ਧਿਆਨ ਰੱਖ। ਮਨ ਕਰਕੇ, ਹਿਰਦੇ ਕਰਕੇ ਉਹਦੇ ਧਿਆਨ ਨੂੰ ਲੈ, ਹੱਥਾਂ ਪੈਰਾਂ ਨਾਲ ਕਾਰ ਕਰ, ਤਾਂ ਹੀ ਹੋਵੇਗਾ। ਸਦਾ ਮਨ ਜਾਪ ਤਾਂ ਹੀ ਹੋਵੇਗਾ। ਜੇ ਹਾਥ ਪਾਵੋ ਕਰ ਕਾਮ, ਸਭ ਚੀਤ ਨਿਰੰਜਨ ਨਾਲ ਹੋਵੇ। ਇਹੀ ਭਗਤਾਂ ਨੇ ਕਿਹਾ ਸੀ। ਕੰਮ ਅਸੀਂ ਕਰਦੇ ਹਾਂ, ਤ੍ਰਿਲੋਚਨ ਜੀ ਬਾਹਰੋਂ ਵੇਖ ਕੇ ਭਰਮ ਗਏ ਸੀ। ਭਗਤ ਨਾਮਦੇਵ ਕਿਹਾ ਸੀ ਨੇ, ਚਿੱਤ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਬਾਹਰੋਂ ਕਿਰਤ ਕਰਦੇ ਹਾਂ। ਉਹਨਾਂ ਕਿਹਾ ਸੀ, ਕਾਹੇ ਸ਼ਿਪੋ ਸ਼ੈਲ, ਰਾਮ ਨਾ ਲਾਭ ਉੱਚੀ, ਨਾਮਾ ਕਹੇ ਤ੍ਰਿਲੋਚਨਾ, ਸੋ ਮੁਖ ਤੇ ਰਾਮ ਸਮਾਲ, ਹਾਥ ਪਾਓ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਤਾਂ ਹੀ ਹੋਵੇਗਾ ਸਦਾ ਜਾਪ। ਜਾਪ ਭਗਵਾਨ ਮਰ ਤਿਸ ਕੋ ਸਦਾ ਮਨ ਜਾਪ, ਉਹਨੂੰ ਸਦਾ ਜਾਪ। ਤਿਸ ਕੀ ਸੇਵਾ ਕਰਨੀ, ਉਹਨੂੰ ਜਪਣਾ, ਉਹਦੇ ਧਿਆਨ ਵਿੱਚ ਜੁੜਨਾ, ਇਹ ਨਿਰਗੁਣ ਸਰੂਪ ਦੀ ਸੇਵਾ ਹੈ ਸੱਚੇ ਪਾਤਸ਼ਾਹ ਜੀ ਦੀ। ਤਿਸ ਕੀ ਸੇਵਾ ਕਰਨੀ, ਉਹ ਵਾਹਿਗੁਰੂ ਜੀ ਉਹਦੇ ਧਿਆਨ ਵਿੱਚ ਜੁੜ, ਥੋੜੇ ਚੋਂ ਥੋੜਾ ਸਮਾਂ, ਬਹੁਤੇ ਚੋਂ ਬਹੁਤਾ, ਇਕਾਗਰ ਚਿੱਤ ਹੋ ਕੇ ਬੈਠ ਪੂਜਾ ਰਾਮ ਵਿੱਚ, ਪੂਜਾ ਰੂਮ ਵਿੱਚ, ਹਰ ਆਪਣਾ ਨਿਯਮ ਨੇਮ ਬਣਾ, ਨੀਤ ਹਮੇਸ਼ਾ ਲਈ ਉਹਦੀ ਸੇਵਾ ਕਰ, ਸਿਮਰਨ ਕਰ। ਸੱਚ ਸਹਿਜ ਸੁਖ ਪਾਵੈ ਮੀਤ, ਮਹਾਰਾਜ ਜੀ ਕਹਿ ਰਹੇ ਸੱਚ, ਸੱਚਾ ਤੇ ਸਹਿਜ ਸ਼ਾਂਤੀ ਦਾ, ਮਨ ਦੇ ਟਿਕਾ ਦਾ, ਹਿਰਦੇ ਦੇ ਟਿਕਾ ਦਾ, ਸੱਚਾ ਸਹਿਜ ਸੁਖ, ਪੂਰਨ ਆਨੰਦ ਦਾ, ਆਤਮਾ ਦੇ ਆਨੰਦ ਦਾ ਪਾਵੈ ਮੀਤ। ਇਹ ਮਿੱਤਰ ਗੁਰਸਿੱਖਾ, ਤੂੰ ਇਹ ਸੁਖ ਪਾ ਲਵੇਂ, ਸਹਿਜ ਸੁਖ, ਮਨ ਦੇ ਟਿਕਾ ਦਾ, ਸ਼ਾਂਤੀ ਦਾ ਸੁਖ। ਸਿਆਣੇ ਆਉਂਦੇ ਨੇ ਮਨ ਦੀ ਸ਼ਾਂਤੀ ਅਸਲ ਧਨ ਆ। ਜਿਨ੍ਹਾਂ ਕੋਲ ਮਨ ਦਾ ਟਿਕਾ ਹੈ, ਮਨ ਦੀ ਸ਼ਾਂਤੀ ਹੈ, ਇਹ ਪਦਾਰਥਵਾਦੀ ਯੁੱਗ ਵਿੱਚ ਸਬਰ ਸੰਤੋਖ ਹੈ, ਜਿਹੜੇ ਰੱਜ ਗਏ ਨੇ ਕੋਈ ਧਨਵਾਨ ਨੇ, ਉਹਨਾਂ ਵਰਗਾ ਸ਼ਾਹੂਕਾਰ ਕੋਈ ਨਹੀਂ। ਵਰਨਾ ਕੋਈ ਨਹੀਂ ਰੱਜਦਾ, ਮਨ ਭੁੱਖਾ ਹੀ ਰਹਿੰਦਾ, ਹਿਰਦੇ ਭੁੱਖੇ ਹੀ ਰਹਿੰਦੇ ਨੇ। ਸੋ ਕਿਸੇ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਆਪ ਹੀ ਮੇਰ ਕਰਨ। ਬਾਣੀ ਪੜ੍ਹਦਿਆਂ ਮਨ ਜੋੜ ਦਿਓ ਸੱਚੇ ਪਾਤਸ਼ਾਹ, ਇਕਾਗਰ ਚਿੱਤ ਬਾਣੀ ਪੜ੍ਹਨ, ਨਿਤਨੇਮ ਸਿਮਰਨ ਕਰਨ ਦਾ ਬਲ ਬਖਸ਼ੋ। ਇਹੀ ਅਰਦਾਸ ਕਰਨੀ ਹਮੇਸ਼ਾ, ਦੋਵੇਂ ਟਾਈਮ ਮੇਰ ਕਰੋ ਸੱਚੇ ਪਾਤਸ਼ਾਹ। ਮਨ ਜੋੜਨਾ, ਮਨ ਨੂੰ ਕਾਬੂ ਕਰਨਾ, ਇਹ ਸਤਿਗੁਰਾਂ ਦੀ ਕਿਰਪਾ ਨਾਲ ਹੁੰਦਾ ਹੈ। ਸਤਿਗੁਰੂ ਮੇਰ ਕਰਨ ਤਾਂ ਹੁੰਦਾ ਹੈ, ਆਪਣੇ ਵੱਸ ਨਹੀਂ। ਲੇਕਿਨ ਜੇ ਅਰਦਾਸਾਂ ਕਰਾਂਗੇ, ਭੁੱਖ ਰੱਖਾਂਗੇ, ਸਤਿਗੁਰੂ ਮੇਰ ਕਰਦੇ ਵਰਤਾ ਦਿੰਦੇ ਨੇ। ਕਿਨਕਾ ਮੇਰ ਦਾ ਫਿਰ ਆਨੰਦ ਆ ਜਾਂਦਾ ਹੈ। ਨਿਤਨੇਮ ਕਰਦੇ ਹੋਏ, ਆਨੰਦ ਸਾਹਿਬ ਪੜ੍ਹਦੇ ਹੋਏ ਸਿੱਖ ਨੂੰ ਆਨੰਦ ਆ ਜਾਂਦਾ ਹੈ, ਨਿਹਾਲ ਹੋ ਜਾਂਦਾ ਸਿੱਖ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼।

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਨ ਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂ

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਹਾਦ ਤੂਰ। ਸੁਣਤੇ ਪੁਨੀਤ ਕਹਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾ।

ਸਿਫਤਸੰਬੰਧੀ ਨੂਰ ਅਰਸਹ ਪੁਰਸਹ ਝਟੀਐ ਸੁਧ ਡਿਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ।

0: ਸੱਚਾ ਤੂੰ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰ ਸ਼ਾਹ ਪਾਤਸ਼ਾਹ ਨਿਸ਼ਚਲ ਚੌੜ ਛੱਤ
1: ਪੌੜੀ ਵੱਡੀ ਨੂੰ ਵੱਡਾ।

0: ਫਤਿਹ ਬਾਬਰ ਜੀ ਕੀ ਫਤਿਹ ਬਾਬਰ ਜੀ ਕੀ
1: ਫਤਿਹ ਬੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਜਾਲਾ ਸਭ ਕੀ ਤੇਰਾ ਬਸ ਤੇਰਾ ਕਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ

ताणियों के काम नियों के

0: ਵੱਡੀ ਵੱਡੀਆਂ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕਣ ਜਾਪਣ ਕਰਤਬਾ ਜੀ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਪਲਾ ਤੇਰਾ ਕਰ ਆਨੰਦ ਵਧਾਈ ਤੁਤ ਕਰ ਮਾਣ ਮਹੱਤਾ ਤੇਜ ਆਪਣੇ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾ ਸੁਣਦਾ ਤੁਦੇ ਅੱਗੇ ਬਿਨਵਤਾ
1: ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ

ਜਿਨ ਵੱਡਾ ਪਰ ਤੇਰਾ ਮਤਬਾ ਰੱਖਾਂ ਨਿਕਣਾ ਜਪੜ ਕਟਵਾ ਜੀ ਇੰਦਰ ਜੀਓ ਸਭ ਕੀ ਜਾਨ ਲਾ ਸਭ ਕੀ ਤੇਰਾ ਵਸ ਤੇਰਾ ਘਰ ਪਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂ।

ਹਾਂਜੀ ਹਾਂਜੀ ਇੱਕਦਮ ਕਿਰਪਾ ਕਰਕੇ ਪ੍ਰੋਗਰਾਮ ਹੈ ਜੀ।

ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਗ ਪਤਾ ਨਾਨਕ ਦਾਸ ਦਾਸ ਤੁਧ ਅਗੇ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਰਾਹੀ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਅਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਅਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

प्रभ शरणागति कृपा

परम गत मेरी चलन बुझे शीतल होए मनवा सतगुर का दर्शन